0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਦੋਸਤੋ, ਪੇਸ਼ ਹੈ ਜੀ ਤੁਹਾਡਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਬੁੱਧਵਾਰ 6 ਮਈ ਦੀ ਸ਼ਾਮ ਨੂੰ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਸਿੰਨੀ ਸਟੂਡੀਓ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਕਰਦਾ ਹਾਂ ਸਵਾਗਤ। ਨਾਲ ਹੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਰ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣਦੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਜਾਣਕਾਰੀਆਂ ਅਤੇ ਮੁਲਾਕਾਤਾਂ ਲੈ ਕੇ ਆਏ ਹਾਂ ਜੀ। ਸ਼ੁਰੂਆਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਦੇ ਨਾਲ, ਅਤੇ ਫਿਰ ਪੇਸ਼ ਹੋਵੇਗੀ ਇੱਕ ਜਾਣਕਾਰੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੰਮ ਵਾਲੀਆਂ ਥਾਵਾਂ ਉੱਤੇ ਕਿਹੋ ਜਿਹਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਾਂ ਦੇਖਣ ਨੂੰ ਮਿਲੇਗਾ। ਨਾਲ ਹੀ ਸਰਦੀਆਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਸਾਨੂੰ ਫਿਕਰ ਲੱਗਣ ਲੱਗ ਪੈਂਦਾ ਹੈ ਕਿ ਫਲੂ ਦੀ ਲਾਗ ਕਿਹੋ ਜਿਹੀ ਹੋਏਗੀ, ਇਸ ਵਾਰ ਫਲੂ ਦਾ ਅਟੈਕ ਕਿਹੋ ਜਿਹਾ ਹੋ ਸਕਦਾ ਹੈ। ਅੱਜ ਦੀ ਸੈਟਲਮੈਂਟ ਗਾਈਡ ਤਹਿਤ ਜਾਣੋਗੇ ਕਿ ਇਸ ਤੋਂ ਕਿਸ ਹੱਦ ਤੱਕ ਬਚਿਆ ਜਾ ਸਕਦਾ ਹੈ ਅਤੇ ਇਸ ਦੇ ਇਲਾਜ ਉਪਚਾਰ ਕਿਹੋ ਜਿਹੇ ਹਨ। ਆਸਟ੍ਰੇਲੀਆ ਤੋਂ ਹਾਲ ਵਿੱਚ ਹੀ ਕੁਝ ਭਾਰਤੀਆਂ ਨੂੰ, ਜਿਨ੍ਹਾਂ ਵਿੱਚੋਂ 11 ਪੰਜਾਬੀ ਵੀ ਸ਼ਾਮਲ ਨੇ, ਇਹਨਾਂ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਕਿਉਂ ਕੀਤੀ ਗਈ ਅਤੇ ਭਵਿੱਖ ਵਿੱਚ ਇਹੋ ਜਿਹੀਆਂ ਹੋਰ ਕਾਰਵਾਈਆਂ ਦੀ ਕਿੰਨੀ ਕੁ ਉਮੀਦ ਹੈ, ਇਸ ਬਾਰੇ ਇੱਕ ਖਾਸ ਰਿਪੋਰਟ ਪੇਸ਼ ਹੋਵੇਗੀ। ਨਾਲ ਹੀ ਹਰ ਬੁੱਧਵਾਰ ਨੂੰ ਪੇਸ਼ ਹੋਣ ਵਾਲੀ ਬਾਲੀਵੁੱਡ ਦੀ ਗੱਪਸ਼ਪ ਵੀ ਕਰੇਗੀ ਤੁਹਾਡਾ ਭਰਪੂਰ ਮਨੋਰੰਜਨ ਫਿਲਮੀ ਦੁਨੀਆ ਦੀਆਂ ਤਾਜ਼ੀਆਂ ਜਾਣਕਾਰੀਆਂ ਦੇ ਨਾਲ। ਸੋ ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ। ਅਤੇ ਪ੍ਰੋਗਰਾਮ ਦੌਰਾਨ ਸਾਂਝ ਪਾਉਣ ਵਾਸਤੇ ਨੰਬਰ ਹੈਗਾ ਜੀ 0439-799-7007 ਦੇ ਉੱਤੇ ਕਿਸੇ ਵੀ ਟਾਈਮ SMS ਕਰ ਸਕਦੇ ਹੋ। ਲੈ ਕੇ ਚੱਲਦੇ ਹਾਂ SBS ਦੇ ਨਿਊਜ਼ ਰੂਮ ਵੱਲ।

0: SBS ਦੇ ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। IS ਗਰੁੱਪ ਨਾਲ ਜੁੜੀਆਂ ਕੁਝ ਮਹਿਲਾਵਾਂ ਅਤੇ ਬੱਚੇ ਆਸਟ੍ਰੇਲੀਆ ਵਾਪਸ ਆ ਰਹੇ ਹਨ। ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਲੋਕ ਕਈ ਸਾਲਾਂ ਤੋਂ ਉੱਤਰੀ ਪੂਰਬੀ ਸੀਰੀਆ ਦੇ ਅਲ ਰੋਜ਼ ਕੈਂਪ ਵਿੱਚ ਰਹਿ ਰਹੇ ਹਨ। ਆਸਟ੍ਰੇਲੀਆਈ ਪਰਿਵਾਰ ਲੰਮੇ ਸਮੇਂ ਤੋਂ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੇਬਰ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਪਸੀ ਵਿੱਚ ਉਸ ਦਾ ਕੋਈ ਸਿੱਧਾ ਹੱਥ ਨਹੀਂ ਹੈ, ਪਰ ਸੁਰੱਖਿਆ ਏਜੰਸੀਆਂ ਨੇ 2014 ਤੋਂ ਹੀ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਲਈ ਨਿਗਰਾਨੀ ਪ੍ਰਬੰਧ ਤਿਆਰ ਕਰਕੇ ਰੱਖੇ ਹੋਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰਮੁਜ਼ ਜਲਮਾਰਗ ਵਿੱਚ ਫਸੇ ਜਹਾਜ਼ਾਂ ਨੂੰ ਬਾਹਰ ਕੱਢਣ ਲਈ ਅਮਰੀਕੀ ਕੋਸ਼ਿਸ਼ਾਂ ਨੂੰ ਅਸਥਾਈ ਤੌਰ ਉੱਤੇ ਰੋਕ ਦਿੱਤਾ ਹੈ। ਉਹ ਕਹਿੰਦੇ ਹਨ ਕਿ ਉਹ ਪਹਿਲਾਂ ਈਰਾਨ ਨਾਲ ਇੱਕ ਸਮਝੌਤਾ ਪੂਰਾ ਕਰਨਾ ਚਾਹੁੰਦੇ ਹਨ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਪ੍ਰੋਜੈਕਟ ਫਰੀਡਮ ਨੂੰ ਰੋਕਿਆ ਗਿਆ ਹੈ, ਪਰ ਈਰਾਨੀ ਬੰਦਰਗਾਹਾਂ ਉੱਤੇ ਪਾਬੰਦੀ ਜਾਰੀ ਰਹੇਗੀ। ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀ ਮੰਗ ਉੱਤੇ ਲਿਆ ਗਿਆ ਹੈ। ਚੀਨ ਵਿੱਚ ਇੱਕ ਆਤਿਸ਼ਬਾਜ਼ੀ ਫੈਕਟਰੀ ਵਿੱਚ ਭਿਆਨਕ ਧਮਾਕਾ ਹੋਇਆ ਹੈ, ਜਿਸ ਵਿੱਚ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 61 ਜ਼ਖਮੀ ਹੋਏ ਹਨ। ਧਮਾਕੇ ਨਾਲ ਇਮਾਰਤਾਂ ਤਬਾਹ ਹੋ ਗਈਆਂ ਅਤੇ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾਇਆ ਗਿਆ ਹੈ। ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਮਰਜ਼ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕੀਤੇ ਗਏ ਤਾਜ਼ਾ ਫੈਸਲੇ ਨਾਲ ਲੋਕਾਂ ਉੱਤੇ ਮਹਿੰਗਾਈ ਦਾ ਦਬਾਅ ਹੋਰ ਵਧੇਗਾ। ਉਹ ਕਹਿੰਦੇ ਹਨ ਕਿ ਆਉਣ ਵਾਲਾ ਫੈਡਰਲ ਬਜਟ, ਜੋ 12 ਮਈ ਮੰਗਲਵਾਰ ਰਾਤ ਨੂੰ ਪੇਸ਼ ਕੀਤਾ ਜਾਵੇਗਾ, ਸੰਜਮ ਉੱਤੇ ਕੇਂਦਰਿਤ ਹੋਵੇਗਾ, ਜਿਸ ਵਿੱਚ ਵੱਡੀ ਰਾਹ ਬੱਚਤ ਕੀਤੀ ਜਾਵੇਗੀ ਅਤੇ ਵੱਡੇ ਪ੍ਰੋਤਸਾਹਨ ਪੈਕੇਜ ਨਹੀਂ ਹੋਣਗੇ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਮਹਿੰਗਾਈ ਹਾਲੇ ਵੀ ਚਿੰਤਾ ਦਾ ਕਾਰਨ ਹੈ ਅਤੇ ਗਲੋਬਲ ਕਾਰਕ ਇਹਨਾਂ ਕੀਮਤਾਂ ਨੂੰ ਵਧਾ ਰਹੇ ਹਨ। ਦੁਨੀਆ ਭਰ ਵਿੱਚ ਮਹਿਲਾ ਸਮਾਨਤਾ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਵੱਡੀਆਂ ਕਟੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਈ ਇੰਸਟੀਚਿਊਟ ਦੀ ਨਵੀਂ ਰਿਪੋਰਟ ਅਨੁਸਾਰ ਗਲੋਬਲ ਮਦਦ ਦਾ ਸਿਰਫ 2.3 ਫੀਸਦੀ ਹੀ ਸਿੱਧੇ ਤੌਰ ਉੱਤੇ ਮਹਿਲਾਵਾਂ ਅਤੇ ਕੁੜੀਆਂ ਲਈ ਸਿਹਤ, ਸਿੱਖਿਆ ਅਤੇ ਸੁਰੱਖਿਆ ਸੁਧਾਰ ਉੱਤੇ ਖਰਚ ਹੁੰਦਾ ਹੈ। ਇਸ ਵਿੱਚੋਂ ਵੀ ਅੱਧ ਤੋਂ ਵੱਧ ਫੰਡ ਘਟਣ ਦੀ ਸੰਭਾਵਨਾ ਹੈ, ਕਿਉਂਕਿ ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ ਅਤੇ ਕੈਨੇਡਾ ਵਰਗੇ ਦੇਸ਼ ਆਪਣੀ ਦਿੱਤੀ ਜਾਣ ਵਾਲੀ ਮਦਦ ਨੂੰ ਘਟਾ ਰਹੇ ਹਨ। ਰਿਪੋਰਟ ਦੀ ਲੇਖਕ ਗ੍ਰੈਸ ਸਟੈਨਹੋਪ ਦਾ ਕਹਿਣਾ ਹੈ ਕਿ ਜੇ ਮਹਿਲਾ ਸਮਾਨਤਾ ਲਈ ਢੰਗ ਨਾਲ ਫੰਡਿੰਗ ਨਾ ਕੀਤੀ ਗਈ ਤਾਂ ਇਹ ਸਿਰਫ ਵਿਕਾਸ ਹੀ ਨਹੀਂ ਸਗੋਂ ਵਿਦੇਸ਼ ਨੀਤੀ ਲਈ ਵੀ ਖਤਰਾ ਬਣ ਸਕਦਾ ਹੈ। ਹੁਣ ਇੱਕ ਖਬਰ ਭਾਰਤੀ ਖਿੱਤੇ ਨਾਲ ਜੁੜੀ ਹੋਈ। ਪੰਜਾਬ ਜਲੰਧਰ ਧਮਾਕੇ ਤੋਂ ਕੁਝ ਘੰਟਿਆਂ ਬਾਅਦ ਅੰਮ੍ਰਿਤਸਰ ਦੇ ਖਾਸਾ ਰੋਡ ਉੱਤੇ ਫੌਜੀ ਛਾਉਣੀ ਨੇੜੇ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਹੈ। ਧਮਾਕੇ ਨਾਲ ਸੁਰੱਖਿਆ ਕੰਧ ਉੱਤੇ ਲੱਗੀ ਟੀਨ ਦੀ ਚਾਦਰ ਨੁਕਸਾਨ ਹੋ ਕੇ ਹੇਠਾਂ ਡਿੱਗ ਗਈ। ਪੁਲਿਸ ਮੁਤਾਬਕ ਰਾਤ 11:15 ਵਜੇ ਆਵਾਜ਼ ਸੁਣੀ ਗਈ ਅਤੇ ਸ਼ੱਕ ਹੈ ਕਿ ਕਿਸੇ ਨੇ ਕੰਧ ਉੱਤੇ ਕੋਈ ਚੀਜ਼ ਸੁੱਟੀ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਇਲਾਕਾ ਹਾਈ ਅਲਰਟ ਉੱਤੇ ਹੈ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਸਮਾਂ ਹੋ ਰਿਹਾ ਜੀ ਇੱਕ ਅਹਿਮ ਚਲੰਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ, ਅਤੇ ਅੱਜ ਦਾ ਵਿਸ਼ਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਾਰਨ ਕੰਮ ਵਾਲੀਆਂ ਥਾਵਾਂ ਉੱਤੇ ਕਿਹੋ ਜਿਹਾ ਪ੍ਰਭਾਵ ਪੈ ਰਿਹਾ ਹੈ ਅਤੇ ਇਸ ਵਾਸਤੇ ਲੋੜੀਂਦੀ ਨਿਗਰਾਨੀ ਦੀ ਘਾਟ ਕਿਹੋ ਜਿਹਾ ਨੁਕਸਾਨ ਕਰ ਸਕਦੀ ਹੈ। ਇਹ ਪੇਸ਼ਕਾਰੀ ਹੈ ਜੀ ਸਾਡੇ ਪ੍ਰੋਗਰਾਮ ਸਾਥੀ ਪਾਰਸ ਨਾਗਪਾਲ ਹੋਰਾਂ ਦੀ। ਦੋਸਤੋ, ਇਸ ਤੋਂ ਬਾਅਦ ਲਵਾਂਗੇ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਠਿੰਗਰਾ। ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਆਸਟ੍ਰੇਲੀਆ ਕੋਲ ਕੰਮ ਵਾਲੀਆਂ ਥਾਵਾਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਦੇ ਫੈਲਾਅ ਨੂੰ ਨਿਯਮਤ ਕਰਨ ਲਈ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ। ਇਹ ਰਿਪੋਰਟ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਐਡਲੇਡ ਵਿੱਚ ਇਸੇ ਮਸਲੇ ਦੀ ਸਮੀਖਿਆ ਲਈ ਇੱਕ AI ਫੋਰਮ ਹੋ ਰਿਹਾ ਹੈ। ਡੈਬੋਰਾ ਗ੍ਰੌਕ ਰਿਪੋਰਟ ਕਰਦੀ ਹੈ ਕਿ ਜੌਨ ਕਰਟਨ ਰਿਸਰਚ ਸੈਂਟਰ ਅਨੁਸਾਰ ਆਸਟ੍ਰੇਲੀਆਈ ਕਰਮਚਾਰੀਆਂ ਤੇ AI ਦਾ ਪ੍ਰਭਾਵ ਟੈਕਨੋਲੋਜੀ ਰਾਹੀਂ ਨਹੀਂ ਸਗੋਂ ਰਾਜਨੀਤਿਕ ਫੈਸਲਿਆਂ ਰਾਹੀਂ ਨਿਰਧਾਰਿਤ ਹੋਵੇਗਾ। ਐਡਲੇਡ ਦੇ ਵਿੱਚ ਇੱਕ ਕੰਮ ਵਾਲੀ ਥਾਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਸਰਕਾਰ, ਰੁਜ਼ਗਾਰਦਾਤਾ ਸਮੂਹਾਂ ਅਤੇ ਯੂਨੀਅਨਸ ਦਾ ਇੱਕ ਫੋਰਮ ਚੱਲ ਰਿਹਾ ਹੈ। ਰੁਜ਼ਗਾਰ ਮੰਤਰੀ ਅਮਾਂਡਾ ਰਿਸ਼ਵਰਤ ਨੇ ਫੋਰਮ ਨੂੰ ਦੱਸਿਆ ਕਿ ਐਲਬਨੀਜ਼ੀ ਸਰਕਾਰ ਨੇ ਇਸ ਟੈਕਨੋਲੋਜੀ ਦੇ ਫੈਲਾਅ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਹੈ।
2: In our second term, our government has been very focused on what is happening around AI and the opportunities that AI does present, but also our focus through a lot of our work has been how we spread the benefits of AI, but also keeping Australians safe, while also building trust and confidence in how these technologies are used.
1: ਕੰਮ ਤੇ ਏਆਈ ਦਾ ਪਸਾਰ ਬਹੁਤ ਤੇਜ਼ੀ ਨਾਲ ਹੋਇਆ ਹੈ। ਮੈਲਬਨ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਅੰਕੜੇ ਦੱਸਦੇ ਨੇ ਕਿ ਲਗਭਗ 5 ਵਿੱਚੋਂ 3 ਕਰਮਚਾਰੀ ਯਾਨੀ 58% ਜਾਣਬੁੱਝ ਕੇ ਨਿਯਮਤ ਤੌਰ ਤੇ ਕੰਮ ਤੇ ਏਆਈ ਦੀ ਵਰਤੋਂ ਕਰਦੇ ਨੇ, ਜਿਨ੍ਹਾਂ ਵਿੱਚੋਂ 1/3 ਹਫ਼ਤਾਵਾਰੀ ਜਾਂ ਰੋਜ਼ਾਨਾ ਇਸ ਦੀ ਵਰਤੋਂ ਕਰਦੇ ਹਨ। ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਦੇ ਕੋਲ ਆਸਟ੍ਰੇਲੀਆ ਦੇ ਵਿੱਚ ਏਆਈ ਲਈ ਇੱਕ ਯੋਜਨਾ ਹੈ ਅਤੇ ਇਸ ਦੀ ਸਫਲਤਾ ਸਰਕਾਰ, ਕਾਰੋਬਾਰ ਅਤੇ ਭਾਈਚਾਰੇ ਦੇ ਕਈ ਪੱਧਰਾਂ ਵਿਚਕਾਰ ਸਹਿਯੋਗ ਤੇ ਨਿਰਭਰ ਕਰਦੀ ਹੈ।
2: We are actively putting the right foundations in place to build confidence in how AI is adopted and applied in Australia, but trust really does sit at the heart of this work. Trust that AI will be used safely and fairly.
1: ਪਰ ਕੁਝ ਲੋਕ ਜਿਵੇਂ ਕਿ ਜੌਨ ਕਰਟਨ ਰਿਸਰਚ ਸੈਂਟਰ ਦੇ ਡਾਕਟਰ ਡੋਮਿਨਿਕ ਮੇਗਰ ਚਿੰਤਤ ਹਨ।
3: Social media's algorithms affect the way we talk, the way we communicate, the ideas that we're exposed to, and the way it pushes people into sort of bubbles and extremizes, you know, the incentive is to have more extreme discourse. Yeah, and that was a huge problem. AI has potentially those same incentives, but on a much bigger scale. You know, instead of having groups of social networks that you're communicating with, you're getting your ideas, you know, not in the public domain at all necessarily, but directly from an AI tool that knows you intimately, and only you can see what it's saying most of the time, unless you're using Grok. And so you're getting a sort of custom, you know, bespoke version of the world that potentially plays into some of your, let's say, less well-balanced perceptions on the world, and can, you know, encourage more extreme discourse and reinforce some negative ideas if you haven't set it up properly.
1: ਡਾਕਟਰ ਮੇਗਰ ਏਆਈ ਤੇ ਇੱਕ ਨਵੀਂ ਰਿਪੋਰਟ ਦੇ ਸਹਿ ਲੇਖਕ ਨੇ, ਜਿਸ ਨੂੰ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਰਿਟੇਲ ਅਤੇ ਫਾਸਟ ਫੂਡ ਯੂਨੀਅਨ ਐਸਟੀਏ ਦਾ ਸਮਰਥਨ ਪ੍ਰਾਪਤ ਹੈ। ਰਿਪੋਰਟ ਦਾ ਤਰਕ ਹੈ ਕਿ ਆਸਟ੍ਰੇਲੀਆ ਦੇ ਵਿੱਚ ਕੰਮ ਵਾਲੀਆਂ ਥਾਵਾਂ ਤੇ ਏਆਈ ਦੇ ਫੈਲਾਅ ਨੂੰ ਨਿਯਮਤ ਕਰਨ ਲਈ ਇੱਕ ਰਾਸ਼ਟਰੀ ਰਣਨੀਤੀ ਦੀ ਘਾਟ ਹੈ।
3: The big reason we've done this is because AI is one of these enormously consequential technologies. There is going to have impacts on the way everything works, but in particular on the way work works.
1: Unions ਲਈ ਕੁਝ ਮੁੱਖ ਚਿੰਤਾਵਾਂ ਇਹ ਵੀ ਹਨ ਕਿ AI ਕਾਮਿਆਂ ਦੀ ਨਿਗਰਾਨੀ, ਗੈਰ ਸੁਰੱਖਿਅਤ ਕੰਮ ਦੇ ਬੋਝ ਅਤੇ ਨੌਕਰੀ ਦੀ ਅਸੁਰੱਖਿਆ ਨੂੰ ਵਧਾ ਸਕਦਾ ਹੈ। ਮੈਲਬਨ ਬਿਜ਼ਨਸ ਸਕੂਲ ਦੇ ਅਧਿਐਨ ਮੁਤਾਬਕ 26% ਕਰਮਚਾਰੀਆਂ ਨੇ ਕੰਮ ਦੇ ਬੋਝ ਅਤੇ ਤਣਾਅ ਦੇ ਵਿੱਚ ਵਾਧੇ ਦੀ ਰਿਪੋਰਟ ਕੀਤੀ ਹੈ। 39% ਨੇ ਦੁਹਰਾਏ ਜਾਣ ਵਾਲੇ ਕੰਮਾਂ ਵਿੱਚ ਵਾਧਾ ਦਰਜ ਕੀਤਾ, ਜਦਕਿ ਅੱਧੇ ਤੋਂ ਵੱਧ ਲੋਕਾਂ ਨੇ AI ਦੀ ਵਰਤੋਂ ਬਾਰੇ ਖੁਲਾਸਾ ਹੀ ਨਹੀਂ ਕੀਤਾ ਅਤੇ AI ਵੱਲੋਂ ਤਿਆਰ ਕੀਤੀ ਗਈ ਸਮੱਗਰੀ ਨੂੰ ਆਪਣਾ ਦੱਸਿਆ ਹੈ। ਡਾਕਟਰ ਮੇਗਰ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਹੈ ਕਿ ਸੁਰੱਖਿਆ ਉਪਾਵਾਂ ਦੀ ਲੋੜ ਜ਼ਰੂਰ ਪਵੇਗੀ।
3: They've got the right idea in terms of understanding that, you know, this new technology is coming along and we want to make sure that it works for Australia. They've acknowledged that. But how do they do it? Now, what I would really like to see from the government is more understanding that doubling down on the institutions that we have and the regulatory frameworks that we have and updating them for this new technology and the challenges that it poses is really the guiding light.
1: ਨੌਕਰੀਆਂ ਉੱਤੇ AI ਦੇ ਪ੍ਰਭਾਵ ਬਾਰੇ ਵਰਕਫੋਰਸ ਗੈਪ ਵਿਸ਼ਲੇਸ਼ਣ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਮੰਤਰੀ ਦਾ ਕਹਿਣਾ ਹੈ ਕਿ ਕੁਝ ਖੋਜ ਦਰਸਾਉਂਦੀ ਹੈ ਕਿ AI ਨੇ ਕੁਝ ਨੌਕਰੀਆਂ ਜਿਵੇਂ ਕਿ ਕੀਬੋਰਡ ਆਪਰੇਟਰਾਂ ਵਿੱਚ ਵਾਧੇ ਨੂੰ ਹੌਲੀ ਕੀਤਾ, ਜਦਕਿ ਵਿਆਪਕ ਅਰਥ ਵਿਵਸਥਾ ਵਿੱਚ ਨੌਕਰੀਆਂ ਦਾ ਮਿਲਾਪ ਉਮੀਦ ਤੋਂ ਵੱਧ ਤੇਜ਼ੀ ਨਾਲ ਨਹੀਂ ਬਦਲਿਆ। ਅਮਾਂਡਾ ਰਿਸ਼ਵਰਥ ਕਹਿੰਦੇ ਨੇ ਕਿ ਉਹ AI ਦੀ ਵਰਤੋਂ ਨਾਲ ਦੇਸ਼ ਪੱਧਰ ਤੇ ਉਤਪਾਦਕਤਾ ਵਿੱਚ ਸੁਧਾਰ ਦੀ ਸੰਭਾਵਨਾ ਵੇਖਦੇ ਨੇ, ਪਰ ਉਹ ਚਿੰਤਾਵਾਂ ਨੂੰ ਵੀ ਸਮਝਦੇ ਨੇ।
2: We know that many Australians are anxious about AI and its impacts. If workers are treated disposably by their employer, if AI is used in a way that can cause harm, then this anxiety will harden into distrust. And this has been seen in the recent Redbridge polling published in the AFR, where 73% of workers believed AI will be negative for their job security.
1: Dr. Megar Lee, bahut kuch daate lagya hoya hai.
3: Certainly a lot could go wrong and a lot could go fantastically. But you know, one of the things we have to do, especially in how AI affects work, is make sure that we bring people together and use it in a way that makes sense for people. We're doing it in a way that brings people along, makes people as effective as they can be, you know, lifts people up as much as they possibly can and makes workplaces a place that you really want to be.
1: SBS News ਲਈ ਡੈਬੋਰਾ ਗ੍ਰੌਗ ਦੀ ਇਸ ਰਿਪੋਰਟ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ।
0: ਹਾਜ਼ਰੀਨ, ਤੁਸੀਂ ਹੁਣ ਆਸਟ੍ਰੇਲੀਆ ਭਰ ਵਿੱਚ ਇੱਕ ਯਾਤਰਾ ਕਰ ਸਕਦੇ ਹੋ। ਐਪੀਲੈਂਡਸ ਤੋਂ ਯਾਰਾਬਾ ਤੱਕ ਦ ਬਾਈਐਨੀਅਲ ਆਫ ਸਿਡਨੀ ਰੀਮੈਮਰੀ ਰਿਵੀਲਡ ਕੁਲੈਕਸ਼ਨ ਦੇ ਨਾਲ। ਇਸ ਸੀਰੀਜ਼ ਵਿੱਚ 10 ਕਲਾਕਾਰਾਂ ਨਾਲ ਇੰਟਰਵਿਊ ਸ਼ਾਮਲ ਹਨ ਜਿੱਥੇ ਯਾਦਾਂ, ਪਹਿਚਾਣ ਅਤੇ ਅਣਸੁਣੀਆਂ ਕਹਾਣੀਆਂ ਨੂੰ ਖੰਗਾਲਿਆ ਗਿਆ ਹੈ। ਉਹਨਾਂ ਦੀ ਰਚਨਾਤਮਕ ਦੁਨੀਆ ਵਿੱਚ ਕਦਮ ਰੱਖੋ ਅਤੇ ਦਲੇਰ, ਡੂੰਘੀਆਂ ਮਨੁੱਖੀ ਕਹਾਣੀਆਂ ਦਾ ਅਨੁਭਵ ਕਰੋ ਜੋ ਦੇਖਣ ਤੋਂ ਬਾਅਦ ਵੀ ਤੁਹਾਡੇ ਨਾਲ ਰਹਿੰਦੀਆਂ ਹਨ। ਦ ਬਾਈਐਨੀਅਲ ਆਫ ਸਿਡਨੀ ਰੀਮੈਮਰੀ ਰਿਵੀਲਡ ਕੁਲੈਕਸ਼ਨ ਹੁਣ SBS ਡਿਮਾਂਡ ਉੱਤੇ ਮੁਫਤ ਸਟ੍ਰੀਮ ਹੋ ਰਿਹਾ ਹੈ।
4: ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ, ਅਣਕਹੀਆਂ ਅਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ ਅਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ। ਕੁਈਨਜ਼ਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਸੰਨ ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ। ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ, ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ। ਅਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ, ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲ੍ਹੀ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
5: Starting a new life in Australia isn't easy.
6: A lot of companies have rejected me.
7: Sometimes I feel like, oh, I'm gonna quit, I've give up.
5: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
8: You're listening to SBS Audio. We are currently in an ad break. Your program will resume shortly. We are currently in an ad break. Your program will resume shortly.
0: SBS On Demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ।
9: Hi, I'm Janice Peterson from SBS World News. And I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
10: SBS Learn English helps Australians speak, understand and connect.
0: ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਗੂੜਾ ਤੇ ਨਿੱਘਾ ਸਵਾਗਤ ਹੈ ਜੀ SBS ਦੇ ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ। ਅੱਜ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮੇਰੇ ਨਾਲ MP ਸਿੰਘ ਦੇ ਨਾਲ ਸਿਡਨੀ ਸਟੂਡੀਓ ਤੋਂ। ਦੋਸਤੋ, ਹੁਣ ਤੱਕ ਤੁਸੀਂ ਬਹੁਤ ਵਧੀਆ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਸੀ, ਜਾਣਕਾਰੀਆਂ ਨਾਲ ਭਰੀਆਂ ਹੋਈਆਂ, ਅਤੇ ਉਹ ਸੁਣੀਆਂ, ਅਤੇ ਇੱਕ ਤੁਹਾਡੇ ਵਾਸਤੇ ਜਾਣਕਾਰੀ ਹੋਰ ਲੈ ਕੇ ਆਉਂਦੀ ਸੀ ਕਿ ਜਿਹੜਾ AI ਹੈ, ਆਰਟੀਫਿਸ਼ਲ ਇੰਟੈਲੀਜੈਂਸ, ਉਹ ਆਮ ਲੋਕਾਂ ਦੀਆਂ ਨੌਕਰੀਆਂ ਉੱਤੇ ਕਿਵੇਂ ਪ੍ਰਭਾਵ ਪਾ ਰਿਹਾ, ਉਹਦੇ ਵਾਸਤੇ ਉਹਨੂੰ ਕੰਟਰੋਲ ਕਰਨ ਵਾਸਤੇ ਕੀ ਕੁਛ ਹੋਰ ਚਾਹੀਦਾ ਹੈਗਾ ਜੀ। ਬਹੁਤ ਹੀ ਵਧੀਆ ਜਾਣਕਾਰੀ ਸੀ ਸਾਡੇ ਪ੍ਰੋਗਰਾਮ ਸਾਥੀ ਪੁਨੀਤ ਢੀਂਗਰਾ ਹੋਰਾਂ ਨੇ ਤੁਹਾਡੇ ਤੱਕ ਲੈ ਕੇ ਆਉਂਦੀ ਸੀ। ਅਤੇ ਦੋਸਤੋ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜੌਬ ਦੇ ਵਿੱਚ ਵੀ कोई इहो जिहा असर पै रहा है आर्टिफिशियल इंटैलीजेंसी करके, किसी भी किस्म की कोई ऑटोमेशन हो रही है उहदे नाल नौकरियां जा रही हैं, तो तुसीं साडे नाल संपर्क कर सकते हो, असीं तुहाडी आवाज़ बनना चाहांगे, तुहाडी स्टोरीज़ जिहड़ियां हैगियां वो असीं व्यापक भाईचारे तक लैके जावांगे। प्रोग्राम दौरान सांझ पा सकते हो, SMS कर सकते हो 0439-799-767 के उत्ते। तो दोस्तों उस तो भी पहला तुसीं सुनिया देश विदेश दीआं खबरां, तो खबरां दे विच जिहड़ी खास खबर यही हैगी है कि जिहड़ियां रेट इनक्रीज़ होए है, रेट ऑफ इंट्रस्ट उहदे नाल जिहड़ी हैगी है महंगाई होर वधन दा खदशा बहुत ज़्यादा हैगा है। तो इस नूं असीं किवें कंट्रोल कर सकते हैं, जां अपने ਜ਼ਿੰਦਗੀ ਨੂੰ ਅਸੀਂ ਕਿੰਨਾ ਕੁ ਤਬਦੀਲ ਕਰ ਰਹੇ ਹਾਂ, ਕਿੱਥੇ ਕਿੱਥੇ ਕਟੌਤੀਆਂ ਮਾਰ ਰਹੇ ਹਾਂ, ਜਿਹੜੀਆਂ ਇਹ ਮਕਾਨਾਂ ਦੀਆਂ ਕਿਸ਼ਤਾਂ ਹੈਗੀਆਂ, ਜ਼ਰੂਰੀ ਖਰਚੇ ਹੈਗੇ ਆ, ਉਹ ਤਾਂ ਪੂਰੇ ਕਰਨੇ ਹੀ ਕਰਨੇ ਆ, ਪਰ ਕਈ ਵਾਰੀ ਸਾਨੂੰ ਹੋਰ ਵੀ ਕਈ ਐਡਜਸਟਮੈਂਟਸ ਕਰਨੀਆਂ ਪੈ ਜਾਂਦੀਆਂ। ਜ਼ਰੂਰ ਸਾਂਝ ਪਾਇਆ ਕਰੋ, ਈਮੇਲ ਵੀ ਕਰ ਸਕਦੇ ਹੋ ਕਦੀ ਵੀ punjabi.program@sbs.com.au ਉੱਤੇ ਜਾ ਕੇ। ਅਤੇ ਦੋਸਤੋ ਹੁਣ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਡਿਪੋਰਟੇਸ਼ਨ ਕੁਛ ਹੋਈ ਹੈਗੀ ਹੈ ਆਸਟ੍ਰੇਲੀਆ ਤੋਂ, ਕੁਛ ਬੰਦੇ ਜਿਹਨਾਂ 11 ਪੰਜਾਬੀ ਵੀ ਸ਼ਾਮਿਲ ਸੀਗੇ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਹੈਗਾ। ਦੋਸਤੋ ਇਸ ਜਾਣਕਾਰੀ ਦੇ ਵਿੱਚ ਅਸੀਂ ਪੰਜਾਬ ਦੇ CM ਦਾ ਗ੍ਰੈਬ ਵੀ ਸ਼ਾਮਿਲ ਕੀਤਾ, ਜਿਨ੍ਹਾਂ ਨੇ ਕਿ ਉਹਨਾਂ ਜਿਹੜੇ 11 ਪੰਜਾਬੀ ਗਏ ਸੀ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੂੰ ਰਿਸੀਵ ਕੀਤਾ, ਮੈਂ ਵੈਲਕਮ ਤਾਂ ਨਹੀਂ ਕਹਾਂਗਾ, ਰਿਸੀਵ ਕੀਤਾ ਹੈਗਾ ਉਹਨਾਂ ਨੂੰ ਉੱਥੇ ਜਾ ਕੇ। ਅਤੇ ਕੋਈ ਵੀ ਹੋਵੇ, ਸਭ ਦੇ ਆਪਣੇ ਡ੍ਰੀਮਸ ਹੁੰਦੇ ਆ, ਸਾਰੇ ਲੋਕ ਜਦੋਂ ਇੱਥੇ ਆਉਂਦੇ ਆ ਵੱਡੇ ਵੱਡੇ ਸੁਪਨੇ ਲੈ ਕੇ ਆਉਂਦੇ ਆ, ਹਾਲਾਤ ਕੋਈ ਵੀ ਹੋਣ, ਕਦੇ ਉਹਨਾਂ ਕੋਲੋਂ ਗਲਤੀ ਹੋਈ ਹੋਵੇ, ਜਾਂ ਕਈ ਵਾਰੀ ਜਿਵੇਂ ਕੋਈ ਏਜੰਟਸ ਵਗੈਰਾ ਹੁੰਦੇ ਆ ਉਹਨਾਂ ਕੋਲੋਂ ਕੋਈ ਗਲਤੀ ਹੋ ਗਈ ਹੋਵੇ, ਗਲਤ ਇਨਫੋਰਮੇਸ਼ਨ ਦਿੱਤੀ ਗਈ ਹੋਵੇ, ਜਾਂ ਵਟ ਐਵਰ ਰੀਜ਼ਨ ਹੋਣ, ਉਹਨਾਂ ਨੂੰ ਵਾਪਸ ਭੇਜਿਆ ਗਿਆ। ਆਮ ਤੌਰ 'ਤੇ ਜਦੋਂ ਅਸੀਂ ਇਹੋ ਜਿਹਾ ਕੋਈ ਕਦਮ ਚੁੱਕਦੇ ਹਾਂ ਤਾਂ ਪੁੱਛ ਆ ਕੇ ਹੀ ਕੰਮ ਸਾਰ ਲੈਂਦੇ ਹਾਂ ਵੀ ਤੂੰ ਕਿੱਦਾਂ ਕੀਤਾ ਸੀ, ਤੂੰ ਕਿੱਥੇ ਐਪਲੀਕੇਸ਼ਨ ਲਾਈ ਸੀ, ਤੂੰ ਕੀ ਡਾਕੂਮੈਂਟ ਲਗਾਏ ਸੀਗੇ। ਆਪਣੀ ਜਿਹੜੇ ਹੈਗੇ ਆ ਆਪਣਾ ਜ਼ਰੂਰ ਵਰਤਿਆ ਕਰੋ, ਕਿ ਤੁਹਾਡੀ ਸਿਚੁਏਸ਼ਨ ਅਲੱਗ ਹੋ ਸਕਦੀ, ਸੁਣੋ ਸਭ ਦੀ ਪਰ ਕਰੋ ਆਪਣੀ। ਜਿਵੇਂ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਇੱਕ ਗੁਆਂਢੀ ਭੱਜਿਆ ਗਿਆ ਦੂਜੇ ਦੇ ਘਰ, ਕਹਿੰਦਾ ਜੀ ਤੁਹਾਡੀ ਮੱਝ ਜਦੋਂ ਬਿਮਾਰ ਹੋਈ ਸੀਗੀ ਤੁਸੀਂ ਕੀ ਦਿੱਤਾ ਸੀਗਾ। ਗੁਆਂਢੀ ਦੱਸਿਆ ਕਿ ਅਸੀਂ ਆ ਆ ਆਹ ਚੀਜ਼ ਦਿੱਤੀ ਸੀਗੀ। ਉਹ ਘਰ ਗਿਆ ਵਾਪਸ, ਉਹਨੇ ਵੀ ਆਪਣੀ ਮੱਝ ਨੂੰ ਉਹੀ ਚੀਜ਼ ਦੇ ਦਿੱਤੀ ਤਾਂ ਮੱਝ ਮਰ ਗਈ। ਅਤੇ ਉਹ ਵਾਪਸ ਗੁਆਂਢੀ ਕੋਲ ਗਿਆ, ਕਹਿੰਦਾ ਜੀ ਤੂੰ ਜਿਹੜੀ ਚੀਜ਼ ਦੱਸੀ ਸੀ ਮੈਂ ਉਹੀ ਆਪਣੀ ਮੱਝ ਨੂੰ ਦਿੱਤੀ ਹੈ ਅਤੇ ਉਹ ਮਰ ਗਈ। ਕਹਿੰਦਾ ਸਾਡੀ ਵੀ ਤਾਂ ਮਰ ਗਈ ਸੀ, ਪਰ ਤੂੰ ਮੇਰੀ ਪੂਰੀ ਗੱਲ ਹੀ ਨਹੀਂ ਸੁਣੀ, ਤੂੰ ਪੁੱਛਿਆ ਸੀ ਕੀ ਕੁਛ ਦਿੱਤਾ, ਤੂੰ ਸੁਣ ਕੇ ਚਲਾ ਗਿਆ, ਤੂੰ ਵੀ ਉਹੀ ਕੁਛ ਜਾ ਕੇ ਦੇ ਦਿੱਤਾ। ਸੋ ਜ਼ਰੂਰੀ ਹੁੰਦਾ ਜੀ ਕਿ ਅਸੀਂ ਆਪਣਾ ਦਿਮਾਗ ਵੀ ਜ਼ਰੂਰ ਵਰਤੀਏ। ਲੋ ਸੁਣਦੇ ਹਾਂ ਇਹ ਰਿਪੋਰਟ, ਅਤੇ ਉਸ ਤੋਂ ਬਾਅਦ ਜੇ ਸਮਾਂ ਮਿਲਿਆ ਤੁਹਾਨੂੰ ਇੱਕ ਗੀਤ ਦੇ ਨਾਲ ਵੀ ਜੋੜਾਂਗੇ ਜੀ।
11: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
12: ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ 15 ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ, ਭਾਵ ਕਿ ਡਿਪੋਰਟ ਕਰ ਦਿੱਤਾ। ਕੀ ਹੈ ਪੂਰਾ ਮਾਮਲਾ ਅਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਲਈ ਡਿਪੋਰਟੇਸ਼ਨ ਦੇ ਕੀ ਹਨ ਨਿਯਮ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਘੱਟੋ ਘੱਟ 15 ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਡਿਪੋਰਟ ਹੋਣ ਵਾਲੇ ਲੋਕਾਂ ਵਿੱਚੋਂ 11 ਲੋਕ ਭਾਰਤੀ ਰਾਜ ਪੰਜਾਬ ਤੋਂ ਸਨ, ਜਦਕਿ 2 ਤੇਲੰਗਾਨਾ, 1 ਹਰਿਆਣਾ ਅਤੇ 1 ਉੱਤਰਾਖੰਡ ਤੋਂ ਸੀ। ਇਹਨਾਂ ਸਾਰਿਆਂ ਲੋਕਾਂ ਵਿੱਚੋਂ ਸਿਰਫ 1 ਔਰਤ ਸੀ। ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਨੇ SBS ਪੰਜਾਬੀ ਨੂੰ ਦੱਸਿਆ ਕਿ ਇਹ ਯੋਜਨਾਬੱਧ ਤਰੀਕੇ ਦੇ ਨਾਲ ਲੋਕਾਂ ਨੂੰ ਹਟਾਉਣ ਦੀ ਮੁਹਿੰਮ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਆਸਟ੍ਰੇਲੀਆ ਤੋਂ ਗੈਰ ਕਾਨੂੰਨੀ ਗੈਰ ਨਾਗਰਿਕਾਂ ਨੂੰ ਹਟਾਉਣਾ ਹੈ। ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ SBS ਪੰਜਾਬੀ ਦੇ ਨਾਲ ਲਿਖਤ ਅਤੇ ਅੰਗਰੇਜ਼ੀ ਵਿੱਚ ਗੱਲਬਾਤ ਕੀਤੀ। ਪੇਸ਼ ਹੈ ਉਸਦਾ ਪੰਜਾਬੀ ਦਾ ਆਡੀਓ ਰੂਪਾਂਤਰਣ।
13: ਸਾਰੇ ਗੈਰ ਨਾਗਰਿਕ ਜੋ ਆਸਟ੍ਰੇਲੀਆ ਵਿੱਚ ਦਾਖਲ ਹੋਣਾ ਜਾਂ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਮਾਈਗ੍ਰੇਸ਼ਨ ਐਕਟ 1958 ਅਤੇ ਮਾਈਗ੍ਰੇਸ਼ਨ ਰੈਗੂਲੇਸ਼ਨ 1994 ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ, ਜਿਸ ਦੇ ਵਿੱਚ ਐਕਟ ਦੀ ਧਾਰਾ 501 ਅਤੇ 74 ਟੈਸਟ ਸ਼ਾਮਲ ਹੈ। ਅਜਿਹੀਆਂ ਕਈ ਅਦਾਰਾ ਹਨ ਜਿਨ੍ਹਾਂ 'ਤੇ ਇੱਕ ਗੈਰ ਨਾਗਰਿਕ 74 ਟੈਸਟ ਪਾਸ ਨਹੀਂ ਕਰ ਪਾਉਂਦਾ, ਜਿਵੇਂ ਉਹਨਾਂ ਦਾ ਕੋਈ ਵੱਡਾ ਅਪਰਾਧਿਕ ਰਿਕਾਰਡ ਹੋਣਾ, ਜਾਂ ਉਹਨਾਂ 'ਤੇ ਅਪਰਾਧਿਕ ਆਚਰਣ ਵਿੱਚ ਸ਼ਾਮਲ ਕਿਸੇ ਸਮੂਹ ਨਾਲ ਜੁੜਨ, ਜਾਂ ਅਜਿਹੇ ਸਮੂਹ ਦਾ ਮੈਂਬਰ ਹੋਣ ਦਾ ਸ਼ੱਕ ਹੋਣਾ। ਗੈਰ ਨਾਗਰਿਕ ਜਿਨ੍ਹਾਂ ਕੋਲ ਵੈਧ ਵੀਜ਼ਾ ਨਹੀਂ ਹੈ, ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਅਤੇ ਆਸਟ੍ਰੇਲੀਆ ਤੋਂ ਹਟਾਉਣ ਲਈ ਕਾਰਵਾਈ ਕੀਤੀ ਜਾਂਦੀ ਹੈ। ਯੋਜਨਾਬੱਧ ਤਰੀਕੇ ਨਾਲ ਅਜਿਹੇ ਲੋਕਾਂ ਨੂੰ ਹਟਾਉਣਾ ਆਸਟ੍ਰੇਲੀਆ ਤੋਂ ਗੈਰ ਕਾਨੂੰਨੀ ਅਤੇ ਗੈਰ ਨਾਗਰਿਕਾਂ ਨੂੰ ਹਟਾਉਣ ਦੀ ਸਹੂਲਤ ਲਈ ਇੱਕ ਮਹੱਤਵਪੂਰਨ ਵਿਧੀ ਹੈ, ਪਰ ਇਸ ਦੌਰਾਨ ਸ਼ਾਮਲ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਂਦਾ ਹੈ।
12: ਭਾਰਤ ਸਰਕਾਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਹਨਾਂ ਲੋਕਾਂ ਦੀ ਵਾਪਸੀ ਨੂੰ ਸਵੀਕਾਰ ਕਰ ਲਿੱਤਾ ਗਿਆ। ਡਿਪੋਰਟ ਹੋਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਰਾਜ ਪੰਜਾਬ ਤੋਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਵਿਅਕਤੀਆਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੇ ਲਈ ਆਸਟ੍ਰੇਲੀਆ ਤੋਂ ਵਾਪਸ ਭੇਜ ਦਿੱਤਾ ਗਿਆ। ਇਸ ਨੂੰ ਮੰਦਭਾਗਾ ਦੱਸਦੇ ਹੋਏ ਭਗਵੰਤ ਸਿੰਘ ਮਾਨ ਨੇ ਟਿੱਪਣੀ ਕੀਤੀ ਕਿ ਡਿਪੋਰਟ ਹੋਣ ਵਾਲੇ ਸਾਰੇ ਲੋਕ ਪੰਜਾਬ ਦੇ ਆਪਣੇ ਹਨ ਅਤੇ ਸਰਕਾਰ ਉਹਨਾਂ ਦੇ ਪੁਨਰਵਾਸ ਲਈ ਯਤਨ ਕਰੇਗੀ।
14: 15 ਭਾਰਤੀਆਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾ ਰਿਹਾ। ਵੱਖ ਵੱਖ ਉਹਨਾਂ ਨੂੰ ਕੋਈ ਕੱਚੇ ਹੋਣੇ ਜਾਂ ਪ੍ਰੋਪਰ ਉਹਨਾਂ ਦੇ ਕਾਗਜ਼ ਪੱਤਰ ਨਹੀਂ ਸਹੀ ਹੋਣੇ। ਉਹਦੇ 'ਚੋਂ 11 ਪੰਜਾਬੀ ਨੇ, ਇੱਕ ਉਹਦੇ 'ਚ ਲੇਡੀ ਹੈ, 10 ਮੁੰਡੇ ਨੇ। ਕੋਈ ਗੱਲ ਨਹੀਂ, ਹੈਗੇ ਤਾਂ ਆਪਣੇ ਨੇ, ਕੋਈ ਕਿਸੇ ਏਜੰਟ ਦੇ ਹੱਥ ਚੜ੍ਹ ਗਏ ਹੋਣੇ ਜਾਂ ਕੋਈ ਮਜਬੂਰੀ ਕੋਈ ਨਾ ਕੋਈ ਤਾਂ ਰਹੀ ਹੋਣੀ, ਅਤੇ ਅਸੀਂ ਉਹਨਾਂ ਨੂੰ ਰਿਸੀਵ ਕਰਾਂਗੇ ਜੀ। 11 ਪੰਜਾਬੀ ਅੱਜ ਆਸਟ੍ਰੇਲੀਆ ਤੋਂ ਡਿਪੋਰਟ ਹੋ ਕੇ ਆ ਰਹੇ ਨੇ। ਖੈਰ, ਜਾਂਦੇ ਤਾਂ ਕੋਈ ਸੁਪਨੇ ਲੈ ਕੇ ਨੇ, ਪਰ ਮੈਨੂੰ ਉਮੀਦ ਹੈ ਕਿ ਅੱਗੇ ਤੋਂ ਸਾਨੂੰ ਇਹੋ ਜਿਹੀਆਂ ਲਿਸਟਾਂ ਨਾ ਪੜ੍ਹਨੀਆਂ ਪੈਣ, ਜਾਂ ਜਾਈਏ ਹੀ ਨਾ ਅਸੀਂ ਉੱਥੇ, ਜੇ ਇੱਥੇ ਸਾਨੂੰ ਕੰਮਕਾਰ ਮਿਲ ਜੇ, ਇੱਥੇ ਸਾਨੂੰ ਰੁਜ਼ਗਾਰ ਮਿਲ ਜੇ, ਅਤੇ ਕੋਈ ਗੱਲ ਨਹੀਂ, ਅਸੀਂ ਉਹਨਾਂ ਨੂੰ ਰਿਸੀਵ ਕਰਾਂਗੇ। ਸਾਡੇ ਪੁੱਤ ਨੇ ਭਾਵੇਂ ਰੁਸ ਕੇ ਗਏ ਸੀ, ਪਰ ਵਾਪਸ ਜੇ ਆ ਜਾਣ ਤਾਂ ਕੋਈ ਨਹੀਂ, ਆਪਣੇ ਘਰ ਦੇ ਹੀ ਨਹੀਂ।
12: ਭਗਵੰਤ ਸਿੰਘ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਇਹ ਪਤਾ ਲਗਾਉਣ ਲਈ ਵਿਆਪਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਕਿ ਕਿਤੇ ਡਿਪੋਰਟ ਕੀਤੇ ਹੋਏ ਲੋਕ ਬੇਈਮਾਨ ਏਜੰਟਾਂ ਦਾ ਸ਼ਿਕਾਰ ਤਾਂ ਨਹੀਂ ਹੋਏ ਸੀ, ਅਤੇ ਜੇ ਲੋੜ ਪਈ ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਵੀ ਸੰਪਰਕ ਕੀਤਾ ਜਾਵੇਗਾ। ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਕੁਝ ਆਪਰੇਸ਼ਨ ਕੀਤਾ ਗਿਆ। ਗ੍ਰਹਿ ਵਿਭਾਗ ਬਾਇਲੇਟਰਲ ਭਾਵ ਕਿ ਦੁਵੱਲੇ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ ਅਰੇਂਜਮੈਂਟ ਰਾਹੀਂ ਅਜਿਹੇ ਪ੍ਰਵਾਸੀਆਂ ਨੂੰ ਆਪਣੇ ਮੂਲ ਦੇਸ਼ ਵਾਪਸ ਭੇਜਣ ਲਈ ਭਾਰਤੀ ਅਧਿਕਾਰੀਆਂ ਦੇ ਨਾਲ ਇੱਕ ਸੰਬੰਧ ਬਣਾਏ ਰੱਖਦਾ ਹੈ। ਜਿਨ੍ਹਾਂ ਲੋਕਾਂ ਨੇ ਆਸਟ੍ਰੇਲੀਆ ਵਿੱਚ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੋਵੇ ਜਾਂ ਗਲਤ ਵੀਜ਼ਾ ਦੇ ਤਹਿਤ ਹੋਣ ਜਾਂ ਵੀਜ਼ਾ ਪੂਰਾ ਹੋਣ ਦੇ ਬਾਵਜੂਦ ਵੀ ਇੱਥੇ ਰਹਿ ਰਹੇ ਹੋਣ। ਇਸੀ ਲੜੀ ਵਿੱਚ SBS ਪੰਜਾਬੀ ਦੇ ਨਾਲ ਗੱਲ ਕਰਦੇ ਹੋਏ ਮਾਈਗ੍ਰੇਸ਼ਨ ਏਜੰਟ ਅਜੇ ਬੰਸਲ ਨੇ ਕਿਹਾ ਕਿ ਇਹ ਆਪਣੇ ਵਰਗਾ ਇਕੱਲਾ ਆਪਰੇਸ਼ਨ ਨਹੀਂ ਹੈ ਅਤੇ ਆਸਟ੍ਰੇਲੀਆ ਦਾ ਕਾਨੂੰਨ ਨਾ ਸਿਰਫ ਅਸਥਾਈ ਵੀਜ਼ਾ ਧਾਰਕਾਂ ਸਗੋਂ PR ਧਾਰਕਾਂ ਨੂੰ ਅਤੇ ਇੱਥੇ ਤੱਕ ਕਿ ਗੰਭੀਰ ਮਾਮਲਿਆਂ ਵਿੱਚ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਮੂਲ ਰੂਪ ਤੋਂ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕਾਂ ਨੂੰ ਡਿਪੋਰਟ ਕਰ ਸਕਦਾ।
15: ਮਾਈਗ੍ਰੇਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਇਹ ਪ੍ਰੋਵੀਜ਼ਨ ਸੀਗੀ ਜਿਹਦੇ ਵਿੱਚ ਆਪਣਾ ਪਰਮਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਨੂੰ ਵੀ ਰਿਵੋਕ ਜਾਂ ਕੈਂਸਲ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ, ਕੀਤਾ ਜਾ ਸਕਦਾ ਹੈ। ਇਹਦੇ ਕਈ ਵੱਖ ਵੱਖ ਕਾਰਨ ਹੋ ਸਕਦੇ ਆ, ਜਿਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਬਣਦਾ ਹੈ ਉਹ ਇਹ ਬਣਦਾ ਹੈ ਕਿ ਤੁਸੀਂ ਜਦੋਂ ਆਪਣੀ ਐਪਲੀਕੇਸ਼ਨ PR ਦੀ ਲਾਈ ਸੀ ਜਾਂ ਸਿਟੀਜ਼ਨਸ਼ਿਪ ਦੀ ਲਾਈ ਸੀ, ਉਹਦੇ ਵਿੱਚ ਤੁਸੀਂ ਬੋਗਸ ਡਾਕੂਮੈਂਟ ਡਿਪਾਰਟਮੈਂਟ ਨੂੰ ਸਪਲਾਈ ਕੀਤੇ ਸੀਗੇ, ਜਾਂ ਤੁਹਾਡੇ ਬਿਹਾਫ ਦੇ ਉੱਪਰ ਜਿਹਨੇ ਉਹ ਐਪਲੀਕੇਸ਼ਨ ਲਾਈ ਤੁਹਾਡੇ ਜਾਣਦੇ ਜਾਂ ਨਾ ਜਾਣਦੇ ਹੋਏ, ਜਿਹਨੂੰ ਤੁਸੀਂ ਇਹ ਆਥੋਰਾਈਜੇਸ਼ਨ ਦਿੱਤੀ ਕਿ ਉਹ ਤੁਹਾਡੇ ਬਿਹਾਫ ਦੇ ਉੱਪਰ ਐਪਲੀਕੇਸ਼ਨ ਲਾ ਸਕੇ, ਉਹਨੇ ਇਹੋ ਜਿਹੇ ਕੋਈ ਡਾਕੂਮੈਂਟ ਲਾਏ ਜਿਹੜੇ ਕਿ ਫਾਈਲ ਵਿੱਚ ਨਹੀਂ ਲਾਉਣੇ ਚਾਹੀਦੇ ਸੀਗੇ, ਜਿਹਦੇ ਕਰਕੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਗ੍ਰਾਂਟ ਹੋਈ। ਇਹਦੇ ਇਲਾਵਾ ਜਿਹੜੇ ਰੀਜ਼ਨ ਬਣ ਸਕਦੇ ਹੈਗੇ ਆ, ਜਿਹਦੇ ਵਿੱਚ ਮੇਨਲੀ ਆ ਜਾਂਦਾ ਹੈ ਕਿ ਤੁਸੀਂ ਕਿਸੇ ਐਸੀ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਜਿਹੜੀ ਆਸਟ੍ਰੇਲੀਆ ਦੇ ਵਾਸਤੇ ਸਹੀ ਨਹੀਂ ਹੈਗੀ, ਜਿਵੇਂ ਕਿ ਤੁਸੀਂ ਕਿਸੇ ਟੈਰਰਿਜ਼ਮ ਵਾਲੇ ਵਿਚਾਰਧਾਰਾ ਨਾਲ ਬੰਦਿਆਂ ਨਾਲ ਫੋਲੋ ਕਰਦੇ ਹੋ, ਜਾਂ ਤੁਸੀਂ ਉਹਦੇ ਐਕਟ ਦੇ ਵਿੱਚ ਸ਼ਾਮਲ ਹੋ, ਜਾਂ ਤੁਸੀਂ ਕੁਛ ਐਸੀ ਚੀਜ਼ ਕਰ ਰਹੇ ਹੈਗੇ ਹੋ ਜਿਹਦੇ ਵਿੱਚ ਆਸਟ੍ਰੇਲੀਅਨ ਨੈਸ਼ਨਲਸ ਨੂੰ ਇੱਕ ਵੱਡੇ ਲੈਵਲ ਦੇ ਉੱਪਰ ਖਤਰਾ ਹੋ ਸਕਦਾ ਹੈ, ਤਾਂ ਉਹੋ ਜਿਹੇ ਕੇਸਿਸ ਦੇ ਵਿੱਚ ਡਿਪਾਰਟਮੈਂਟ ਜਿਹੜਾ ਹੈ ਕਿ ਤੁਹਾਡੀਆਂ ਕੈਂਸਲੇਸ਼ਨ ਕਰ ਸਕਦਾ ਹੈ PR ਜਾਂ ਸਿਟੀਜ਼ਨਸ਼ਿਪ ਦੀਆਂ। ਕੋਈ ਇਸ ਖਬਰ ਦੇ ਨਾਲ ਇਹ ਨਹੀਂ ਹੈਗਾ ਕਿ ਉਹ ਕੱਲ੍ਹ ਤੋਂ ਉੱਠਣਗੇ ਅਤੇ ਬਿਨਾਂ ਕਿਸੇ ਗੱਲ ਤੋਂ ਕੈਂਸਲੇਸ਼ਨ ਕਰਨੀ ਸ਼ੁਰੂ ਕਰ ਦੇਣਗੇ। ਜਿਹੜਾ ਸਿਟੀਜ਼ਨਸ਼ਿਪ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਕੈਂਸਲੇਸ਼ਨ ਹੈ ਸਿਟੀਜ਼ਨਸ਼ਿਪ ਦੀ, ਉਹ ਇੱਕ ਬੰਦੇ ਨੂੰ ਉਸ ਲੈਵਲ 'ਤੇ ਨਹੀਂ ਛੱਡ ਸਕਦੀ ਜਿੱਥੇ ਕਿ ਉਹ ਬੰਦੇ ਕੋਲ ਰਹਿਣ ਦੀ ਕੋਈ ਹੋਰ ਥਾਂ ਨਾ ਹੋਵੇ। ਤਾਂ ਇਸ ਕੇਸ ਦੇ ਵਿੱਚ ਜੇ ਕਿਸੇ ਬੰਦੇ ਕੋਲ ਇੱਕ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਵੀ ਹੈਗੀ ਹੈ, ਤਾਂ ਹਾਂ ਉਹ ਜੇ ਉਸ ਕੈਟੇਗਰੀ 'ਚ ਫਾਲ ਕਰਦਾ ਹੈ ਜਿੱਥੇ ਸਿਟੀਜ਼ਨਸ਼ਿਪ ਦੀ ਕੈਂਸਲੇਸ਼ਨ ਹੋਣੀ ਹੈ, ਤਾਂ ਉਹ ਜ਼ਿਆਦਾ ਇਸ ਚੀਜ਼ ਦੇ ਉੱਪਰ ਪ੍ਰਭਾਵ ਪੈਂਦਾ ਉਹਨਾਂ ਉੱਪਰ ਕਿ ਉਹਨਾਂ ਦੀ ਕੈਂਸਲੇਸ਼ਨ ਹੋ ਸਕਦੀ ਹੈਗੀ ਹੈ, ਕਿਉਂਕਿ ਉਹਨਾਂ ਕੋਲ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਹੈ। ਕੈਂਸਲੇਸ਼ਨ ਮੋਸਟਲੀ ਜਿਵੇਂ ਆਪਾਂ ਕੀਤਾ ਕਿ ਕ੍ਰਿਮੀਨਲ ਕਨਵਿਕਸ਼ਨ ਹੈਗੀਆਂ, ਲੋਕੀ ਗੈਂਗਸ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ, ਹਨਾ, ਤਾਂ ਉਹ ਕੇਸਿਸ ਜਿਹੜੇ ਹੈਗੇ ਆ ਉਹ ਇਹਨੂੰ ਬਣਾਉਂਦੇ ਹੈਗੇ ਆ ਕੈਂਸਲੇਸ਼ਨ ਦਾ ਰੀਜ਼ਨ। ਲੋਕੀ ਕੁਛ ਵੋਲੰਟਰਲੀ ਵੀ ਆਪਦੀਆਂ ਸਿਟੀਜ਼ਨਸ਼ਿਪ ਛੱਡ ਦਿੰਦੇ ਹੈਗੇ ਆ ਰੀਜ਼ਨਸ ਕਰਕੇ ਕਿ ਉਹ ਮਤਲਬ ਕੰਟਰੀ ਦੇ ਵਿੱਚ ਉਹਨਾਂ ਦਾ ਨਹੀਂ ਮਨ ਲੱਗਿਆ, ਜਾਂ ਆਪਦੀ ਫੈਮਿਲੀ ਕਰਕੇ ਵੀ ਉਹ ਵਾਪਸ ਜਾਣਾ ਚਾਹੁੰਦੇ ਹੈਗੇ ਆ, ਇਹਨਾਂ ਚੀਜ਼ਾਂ ਦੇ ਵਿੱਚ। ਪਰ ਜਿੱਥੋਂ ਤੱਕ ਆਪਾਂ ਸਰਕਾਰ ਵੱਲੋਂ ਕੈਂਸਲੇਸ਼ਨ ਦੀ ਗੱਲ ਕਰਦੇ ਹਾਂ, ਤਾਂ ਉਹ ਮੋਸਟਲੀ ਉਹਨਾਂ ਕੇਸਿਸ ਦੇ ਵਿੱਚ ਹੀ ਹੁੰਦੀ ਹੈਗੀ ਹੈ ਜਿੱਥੇ ਕਿ ਬਹੁਤ ਵੱਡੀ ਕ੍ਰਿਮੀਨਲ ਅਫੈਂਸ ਕੋਈ ਹੋਇਆ ਹੋਵੇ, ਜਿਵੇਂ ਕਿ ਟੈਰਰਿਸਟ ਐਕਟੀਵਿਟੀ ਵਗੈਰਾ ਹੋਈ ਹੋਵੇ, ਅਤੇ ਜਾਂ ਤੁਸੀਂ ਆਪਦੇ ਜਿਹੜੇ ਡਾਕੂਮੈਂਟ ਸੀਗੇ ਆਪਣੀਆਂ ਇਨੀਸ਼ੀਅਲ ਐਪਲੀਕੇਸ਼ਨਸ ਦੇ ਵਿੱਚ ਜਿਹੜੇ ਲਾਏ ਸੀਗੇ ਉਹ ਗਲਤ ਲਾਏ ਸੀ।
12: ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਹੈ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ 0443979799767 ਉੱਤੇ SMS ਰਾਹੀਂ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
11: SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।

0: ਦੋਸਤੋ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਅਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਇੱਕ ਹੋਰ ਜਾਣਕਾਰੀ ਜਿਹੜੀ ਕਿ ਹੈ ਕਿ ਫਲੂ ਦੇ ਸੀਜ਼ਨ ਬਾਰੇ, ਇਸ ਤੋਂ ਬਚਾਅ ਵਗੈਰਾ ਕਿਵੇਂ ਕੀਤਾ ਜਾਏ। ਲੋ ਲੈਂਦੇ ਹਾਂ ਬ੍ਰੇਕ ਅਤੇ ਮਿਲਦੇ ਹਾਂ ਜਲਦ ਹੀ ਬ੍ਰੇਕ ਤੋਂ ਬਾਅਦ।
1: Geico knows there's a home you and a road you. Right now you're hearing home you. He's not in an RV. He's at home on a stair machine.
2: And staring at a not so motivational poster on my wall.
1: Meanwhile, road you never lacks motivation because he's in an RV covered by Geico with RV specialists who are as passionate about RVs as you. In fact, he only stares at views from on top of a mountain.
3: I'm on top of the world!
1: How's that for motivation, home you? It feels good to be a road you. It feels good to Geico.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit, I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
8: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
9: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
10: Landu brainstorms boat names for the boat he hopes to own.
11: How about fishful thinking? Nah, too cute. C'est la vie. Would be better if I was French.
10: Boatu has a boat covered by Geico with added 24/7 access to the largest towing fleet on the water. He has the confidence to spend more time on an actual boat.
11: Fantastic voyage. Now we're getting somewhere.
10: Plus, Geico can help Boatu cover what's on board too.
11: Oh, I know. Boy, oh boy, or barely awake, paddle to the metal. Oh man, I should do this for a living.
10: It feels good to be Boatu. It feels good to Geico.
0: ਤੁਸੀਂ ਸੁਣ ਰਹੇ ਹੋ ਜੀ SBS ਪੰਜਾਬੀ, ਅਤੇ ਮੈਂ MP ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ ਪ੍ਰੋਗਰਾਮ ਪੇਸ਼ ਹੋ ਰਿਹਾ ਜੀ ਸਿਡਨੀ ਸਟੂਡੀਓ ਤੋਂ। ਦੋਸਤੋ, ਬ੍ਰੇਕ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਜਾਣਕਾਰੀ ਸੁਣੀ, ਜਿਹਦੇ ਵਿੱਚ ਕਿ ਛੋਟੀ ਛੋਟੀ ਪ੍ਰੀਕੋਸ਼ਨਸ ਜਿਵੇਂ ਧਿਆਨ ਰੱਖਣ ਵਾਸਤੇ ਕਿਹਾ ਗਿਆ ਸੀ। ਵੀਜ਼ੇ ਬਹੁਤ ਡ੍ਰੀਮ ਨਾਲ ਮਿਲਦੇ ਹੈ, ਇੱਥੇ ਆਉਣਾ ਕੋਈ ਸੌਖਾ ਨਹੀਂ ਹੁੰਦਾ, ਅਤੇ ਕਿਹਨਾਂ ਕਾਰਨਾਂ ਦੇ ਕਰਕੇ ਉਹ ਰਿਜੈਕਟ ਵੀ ਹੋ ਸਕਦੇ। ਹੁਣ ਤਾਂ ਬਲਕਿ ਇਹ ਵੀ ਕਹਿੰਦੇ ਕਿ PR ਵੀ ਜੇ ਕੋਈ ਹੋ ਜਾਵੇ ਤਾਂ ਉਸ ਦਾ ਵੀਜ਼ਾ ਵੀ ਕੈਂਸਲ ਹੋ ਸਕਦਾ ਹੈ। ਚਲੋ ਹੁਣ ਇੱਕ ਹੋਰ ਇਹੋ ਜਿਹੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਜੀ, ਸਿਹਤ ਦੇ ਨਾਲ ਜੁੜੀ ਹੋਈ ਹੈ ਉਹ। ਅਕਸਰ ਹੀ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਕੋਈ ਫਲੂ ਹੋ ਜਾਂਦਾ, ਕੋਈ ਇਨਫਲੂਐਂਜ਼ਾ ਹੋ ਜਾਂਦਾ, ਕਹਿੰਦੇ ਬਸ ਐਵੇਂ ਯਾਰ ਥੋੜ੍ਹਾ ਫਲੂ ਜਿਹਾ ਹੋ ਗਿਆ। ਨਹੀਂ, ਹਰ ਬਿਮਾਰੀ ਨੂੰ ਭਾਵੇਂ ਫਲੂ ਹੀ ਹੋਵੇ ਸੀਰੀਅਸਲੀ ਲੈਣਾ ਚਾਹੀਦਾ ਹੈ, ਕਿਉਂਕਿ 2025 ਦੇ ਵਿੱਚ ਆਸਟ੍ਰੇਲੀਆ ਭਰ ਦਾ ਸਾਰਾ ਪਿਛਲੇ ਜਿਹੜਾ ਇਤਿਹਾਸ ਦੇਖਿਆ ਜਾਏ ਸਭ ਤੋਂ ਭਿਆਨਕ ਫਲੂ ਵਾਲਾ ਸੀਜ਼ਨ ਸੀ, ਜਿਹਦੇ ਵਿੱਚ ਤਕਰੀਬਨ 1700 ਮੌਤਾਂ ਵੀ ਹੋ ਗਈਆਂ ਸੀਗੀਆਂ। ਕਦੇ ਵੀ ਇਹੋ ਜਿਹਾ ਹੋਵੇ ਤਾਂ ਆਪਣੇ ਆਪ ਨੂੰ ਹੱਠ ਨਾ ਕਰੋ, ਜ਼ਰੂਰ ਆਰਾਮ ਕਰੋ, ਡਾਕਟਰ ਕੋਲ ਜਾਓ, ਦਵਾਈ ਵਗੈਰਾ ਲੈਣੀ ਚਾਹੀਦੀ ਹੈਗੀ ਹੈ। ਜਿਵੇਂ ਇੱਕ ਹੋਰ ਗੱਲ ਯਾਦ ਆ ਗਈ ਕਿ ਇੱਕ ਬੰਦੇ ਨੇ ਟੈਸਟ ਵਗੈਰਾ ਕਰਾਏ ਤਾਂ ਉਹ ਆ ਕੇ ਕਹਿੰਦਾ ਸਾਰੇ ਟੈਸਟ ਮੇਰੇ ਠੀਕ ਆ ਗਏ, ਮੈਨੂੰ ਤਾਂ ਕੋਈ ਕਮਜ਼ੋਰੀ, ਕੋਈ ਵੀਕਨੈਸ, ਕੋਈ ਘਾਟ ਵਗੈਰਾ ਨਹੀਂ ਆਈ, ਐਵੇਂ ਪੈਸੇ ਵੇਸਟ ਹੋ ਗਏ। ਨਹੀਂ, ਪੈਸੇ ਵੇਸਟ ਨਹੀਂ ਹੁੰਦੇ, ਟੈਸਟ ਉਸ ਟਾਈਮ 'ਤੇ ਕਰਾਉਂਦੇ ਰਹੋ, ਜੇ ਉਸ ਵਿੱਚ ਕੁਛ ਨਹੀਂ ਆ ਰਿਹਾ ਤਾਂ ਤੁਸੀਂ ਬਹੁਤ ਕਿਸਮਤ ਵਾਲੇ ਹੈਗੇ ਹੋ। ਲੋ ਸੁਣੋ ਜੀ ਅੱਜ ਦੀ ਆਸਟ੍ਰੇਲੀਆ ਐਕਸਪਲੇਨ, ਜਿਹੜੀ ਕਿ ਆਧਾਰਿਤ ਹੈ ਫਲੂ ਦੇ ਉੱਤੇ।
12: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਪਤਰਸ ਮਸੀ। ਇਨਫਲੂਐਂਜ਼ਾ ਇੱਕ ਬਹੁਤ ਹੀ ਛੂਤ ਵਾਲਾ ਵਾਇਰਸ ਹੈ ਜੋ ਸਾਲ ਭਰ ਫੈਲਦਾ ਹੈ, ਪਰ ਪਤਝੜ ਦੌਰਾਨ ਫਲੂ ਦੀ ਗਤੀਵਿਧੀ ਵੱਧ ਜਾਂਦੀ ਹੈ ਅਤੇ ਸਰਦੀਆਂ ਦੇ ਮਹੀਨਿਆਂ ਵਿੱਚ ਲਾਗ ਸਿਖਰ 'ਤੇ ਪਹੁੰਚ ਜਾਂਦੀ ਹੈ। ਕੀ ਤੁਹਾਡਾ ਪਰਿਵਾਰ ਇਸ ਸਾਲ ਦੇ ਫਲੂ ਸੀਜ਼ਨ ਦੇ ਲਈ ਤਿਆਰ ਹੈ? इस एपीसोड दे विच असी वख-वख क्लीनिकल मारां दे नाल गलबात करांगे तां जो ये पता लगाया जा सके कि गंभीर बीमारी का सब तो वध खतरा किस नूं है, सालाना इनफ्लुएंजा टीका कदों लगवाउणा है अते आस्ट्रेलिया दे विच बच्चियां लई किहड़े सूई मुक्त विकल्प उपलब्ध हन। मौसमी फ्लू आम है अते बहुत तेजी नाल फैलदा है। ज़्यादातर मामलों दे विच इनफ्लुएंजा वायरस तो पीड़ित लोग कुछ ही दिनों दे विच ठीक हो जाते हैं, हालांकि कुछ लोगों नूं गंभीर बीमारी अते हस्पताल विच भर्ती होने का खतरा हुंदा है। ऑस्ट्रेलिया दे विच 2025 हुण तक का सब तो घातक इनफ्लुएंजा वाला साल रहा है, जिस विच 1700 तो वध लोगों दीआं जानां गईआं ने। डॉक्टर माइकल राइट सिडनी दे एक जनरल प्रैक्टिशनर अते रॉयल ऑस्ट्रेलियन कॉलेज ऑफ जीपीज़ दे मुखी हन। उन्हां दा कहना है कि कई लोग इनफ्लुएंजा दी गंभीरता नूं घट समझदे ने, जिस विच निमोनिया अते साह लैण विच तकलीफ वर्गीआं मुश्किलां शामिल हन।
13: So a lot of us think it's just like a cold, but it is a serious condition which kills hundreds of Australians every year. Many thousands of Australians are admitted to hospital with influenza because it's a serious respiratory infection. Sometimes you'll recover quickly, but older Australians and particularly young children and also people with other health conditions like diabetes and asthma are more likely to get lung infections, pneumonia and need to go to hospital.
12: इस फ्लू दे लक्षण आम सर्दी जुकाम नालों ज़्यादा तेज़ होंदे ने अते लंबे समय तक रहिंदे ने। इन्हां विच तेज़ बुखार, मासपेशियां अते जोड़ां दे विच दर्द, सिर दर्द अते गले विच खराश शामिल हो सकती है। हवा नाल होण वालियां होर बीमारियां दे वांग इनफ्लुएंजा एक संक्रमित व्यक्ति दे गले जां नक विचों निकलण वालियां बूंदां राहीं फैलदा है। चंगी सफाई दा अभ्यास करना, जिवें कि नियमित हथ धोणा अते खंघण जां छिकण वेले अपने मूँह अते नक नूं ढकणा फ्लू की संभावना नूं घटाउण अते इस नूं फैलण तों रोकण विच मदद कर सकदा है। हालांकि डॉक्टर राइट ये आखदे ने कि खुद नूं अते दूसरियां नूं सुरक्षित रखण दा सब तों प्रभावशाली तरीका सालाना फ्लू टीका है।
13: The advantage of getting vaccinated is that you reduce the risk of you getting sick. You actually make sure that you're much less likely to get a serious infection, but you're also less likely to spread the virus to other people. So getting vaccinated is the best thing you can do to protect yourself, your family, and also your community.
12: ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਨਫਲੂਐਂਜ਼ਾ ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। पर सेहतमंद लोग भी गंभीर बीमारी का शिकार हो सकते हैं। ऑस्ट्रेलियन सरकार सिफारिश करती है कि 6 महीने अते इस तो वध उम्र दे हर व्यक्ति नू हर साल फ्लू का टीका लगवाना चाहिए। योग व्यक्तियों के लिए टीकाकरण मुफ्त विच उपलब्ध है। ऑस्ट्रेलियन सेंटर फॉर डिसीज कंट्रोल की असिस्टेंट डायरेक्टर डॉक्टर स्टेफनी विलियम्स कुछ इस तरह आखते हैं।
14: We recommend everybody over the age of 6 months gets a flu

0: SBS South Asian.
1: Your news from here
0: and hits from home.
2: Landu brainstorms boat names for the boat he hopes to own.
3: How about Fishful Thinking? Nah, too cute. C'est la vie.
4: Would be better if I was French.
2: Boatu has a boat covered by Geico, with added 24/7 access to the largest towing fleet on the water. He has the confidence to spend more time on an actual boat.
3: Fantastic voyage. Now we're getting somewhere.
2: Plus, Geico can help Boatu cover what's on board, too.
3: Oh, I know. Boy, oh boy. Or barely awake. Paddle to the metal. Oh, man. I should do this for a living.
2: It feels good to be Boatu. It feels good to Geico.
5: Udatika lagwa sakde ne. Australia de vich nak rahi ditti jan wali flu di vaccine 2026 ਵਿੱਚ ਉਪਲਬਧ ਕਰਵਾ ਦਿੱਤੀ ਗਈ ਹੈ ਪਰ ਕੈਨੇਡਾ ਅਮਰੀਕਾ ਅਤੇ ਪੂਰੇ ਯੂਰਪ ਸਮੇਤ ਹੋਰਨਾਂ ਮੁਲਕਾਂ ਦੇ ਵਿੱਚ ਇਸ ਦਾ ਸੁਰੱਖਿਅਤ ਉਪਯੋਗ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਆਸਟ੍ਰੇਲੀਆ ਭਰ ਦੇ ਵਿੱਚ ਇਹ ਨਿੱਜੀ ਤੌਰ ਤੇ ਉਪਲਬਧ ਹੈ ਅਤੇ ਕੁਝ ਰਾਜ ਇਸ ਨੂੰ ਛੋਟੇ ਬੱਚਿਆਂ ਅਤੇ ਪ੍ਰੀ ਨਰਸਰੀ ਸਕੂਲ ਦੇ ਬੱਚਿਆਂ ਨੂੰ ਮੁਫਤ ਵਿੱਚ ਮੁਹੱਈਆ ਕਰਵਾ ਰਹੇ ਨੇ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਕੀ ਤੁਹਾਡੇ ਖੇਤਰ ਦੇ ਵਿੱਚ ਕੋਈ ਸਰਕਾਰੀ ਪ੍ਰੋਗਰਾਮ ਉਪਲਬਧ ਹੈ ਜਾਂ ਨਹੀਂ Dr. Wright da kehna hai ki bina sui wala vikalp parivaran de layi changi khabar hai.
6: This vaccine has been used for a number of years, particularly in the UK, Italy, Spain, Sweden, Finland, and so it's now in Australia, and so it's a nasal spray being made available in some states for free for children between the ages of 2 and 5. And we know that kids at that age don't really like having injections, and also their parents are less likely to bring them in because no one at that age really likes a needle.
5: ਫਲੂ ਸਾਲ ਦੇ ਕਿਸੇ ਵੇਲੇ ਵੀ ਹੋ ਸਕਦਾ ਹੈ ਪਰ ਸਰਦੀਆਂ ਦੇ ਮਹੀਨਿਆਂ ਵਿੱਚ ਵਾਇਰਸ ਦੀ ਸਰਗਰਮੀ ਵੱਧ ਜਾਂਦੀ ਹੈ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਫਲੂ ਸੰਕਰਮਣ ਜੂਨ ਤੋਂ ਸਤੰਬਰ ਦੇ ਵਿਚਕਾਰ ਸਿਖਰ ਉੱਤੇ ਹੁੰਦਾ ਹੈ ਸਿਖਰਲੇ ਮੌਸਮ ਤੋਂ 3-4 ਮਹੀਨੇ ਪਹਿਲਾਂ ਟੀਕਾ ਲਗਵਾਉਣ ਦੇ ਨਾਲ ਤੁਹਾਡੀ ਸੁਰੱਖਿਆ ਜ਼ਿਆਦਾ ਹੋ ਜਾਂਦੀ ਹੈ ਪਰ ਫਲੂ ਦਾ ਟੀਕਾ ਲਗਵਾਉਣ ਦੇ ਵਿੱਚ ਕਦੇ ਦੇਰੀ ਨਹੀਂ ਹੁੰਦੀ ਖਾਸ ਕਰਕੇ ਉਦੋਂ ਜਦੋਂ ਤੁਸੀਂ ਯਾਤਰਾ ਦੀ ਯੋਜਨਾ ਬਣਾ ਰਹੇ ਹੋਵੋ ਸਿਡਨੀ ਯੂਨੀਵਰਸਿਟੀ ਦੇ ਵਿੱਚ ਛੂਤ ਰੋਗ ਅਤੇ ਵਿਸ਼ਵ ਸਿਹਤ ਦੀ ਪ੍ਰੋਫੈਸਰ ਡਾਕਟਰ ਮੇਰੂਸ਼ੀਲ ਇਸ ਸੰਬੰਧੀ ਇਸ ਤਰ੍ਹਾਂ ਦੱਸਦੇ ਨੇ
7: The optimal timing of protection is about 3 to 4 months. That's why we recommend autumn to start or winter months for people to get influenza vaccines. But when they come into the market around April, May, and when it's convenient or they're available through workplaces, that's the best time to get vaccinated. Particularly for people who are traveling, I think it's good to get vaccinated 2 to 3 weeks before you're traveling, because we know it takes about 3 weeks for your immune system to be at the peak of your response.
5: Flu de tike di banter har saal badaldi rehndi hai, jo us vele paichare vich phail rahe virus di kisam utte nirbhar kardi hai. ਇਸ ਲਈ ਸਾਨੂੰ ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਚਾਹੀਦਾ ਹੈ ਟੀਕਾ ਲਗਵਾਉਣ ਦੇ ਬਾਅਦ ਬੁਖਾਰ ਥਕਾਵਟ ਅਤੇ ਮਾਸਪੇਸ਼ੀਆਂ ਵਿੱਚ ਦਰਦ ਵਰਗੇ ਸਾਈਡ ਇਫੈਕਟ 6 ਵਿੱਚੋਂ 1 ਤੋਂ ਵੀ ਘੱਟ ਲੋਕਾਂ ਨੂੰ ਹੁੰਦੇ ਨੇ ਅਤੇ ਇਹ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਰਹਿ ਸਕਦੇ ਹਨ ਪਰ ਡਾਕਟਰ ਸ਼ੀਲ ਦਾ ਆਖਣਾ ਹੈ ਕਿ ਫਲੂ ਦੇ ਟੀਕੇ ਨਾਲ ਗੰਭੀਰ ਐਲਰਜੀ ਦੇ ਮਾਮਲੇ ਦੁਰਲੱਭ ਹਨ
7: All vaccines tend to have some common side effects like pain and swelling, redness, all of those things that you get after a needle. Or it can lead to some mild fever, which will often resolve by itself. Very, very rarely, there are some side effects like getting a severe allergic reaction. And that's why often when you get the vaccine, the doctor or the pharmacist will ask you to wait for 15 to 20 minutes. Because if there's going to be a reaction that soon after in that winter, that it might happen.
5: Australia de vich kai prakar de influenza tike uplabdh han. ਤੁਹਾਡੀ ਉਮਰ ਅਤੇ ਸਿਹਤ ਸੰਬੰਧੀ ਲੋੜਾਂ ਦੇ ਆਧਾਰ ਉੱਤੇ ਸਭ ਤੋਂ ਢੁਕਵਾਂ ਵਿਕਲਪ ਚੁਣਨ ਵਿੱਚ ਤੁਹਾਡਾ ਡਾਕਟਰ ਤੁਹਾਡੀ ਮਦਦ ਕਰ ਸਕਦਾ ਹੈ ਤੇ ਆਖਰ ਦੇ ਵਿੱਚ ਜਿਵੇਂ ਡਾਕਟਰ ਰਾਈਟ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਫਲੂ ਦਾ ਟੀਕਾ ਲਗਵਾਉਣ ਦੇ ਬਾਰੇ ਵਿੱਚ ਕੋਈ ਸਵਾਲ ਜਾਂ ਫਿਰ ਚਿੰਤਾ ਹੈ ਤਾਂ ਤੁਸੀਂ ਆਪਣੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰੋ
6: Have a chat with your GP because there's a range of flu vaccines, some for people over 65, some for younger people. If you do have any concerns or worries why you might not want to have the vaccine, your GP should be able to explain if the vaccine's right for you.
5: SBS News ਦੇ ਲਈ ਜੋ ਥਮਾਈਡੂ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
8: ਇਹ ਸਨ ਜੀ ਸਾਡੇ ਪ੍ਰੋਗਰਾਮ ਸਾਥੀ ਪਤਰਸ ਮਸੀਹ। ਫਲੂ ਦੇ ਉੱਤੇ ਬਹੁਤ ਹੀ ਜਿਹੜੀ ਅਹਿਮ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਸੀਗੇ ਜਿਵੇਂ ਛੋਟੇ ਛੋਟੇ ਪ੍ਰੀਕੋਸ਼ਨਸ ਲੈ ਕੇ ਕੁਛ ਹੱਦ ਤੱਕ ਤਾਂ ਫਲੂ ਵਰਗੇ ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਨੂੰ ਅਵੋਇਡ ਕੀਤਾ ਜਾ ਸਕਦਾ ਹੈ ਠੰਡ ਵਗੈਰਾ ਦਾ ਧਿਆਨ ਰੱਖੋ ਖਾਣਾ ਵਗੈਰਾ ਚੰਗੀ ਤਰ੍ਹਾਂ ਖਾਓ ਕਸਰਤ ਵਗੈਰਾ ਕੀਤੀ ਜਾ ਸਕਦੀ ਹੈ ਅਤੇ ਜਿਹੜਾ ਇੰਜੈਕਸ਼ਨ ਹੈਗਾ ਵੈਕਸੀਨ ਹੈਗੀ ਹੈ ਉਹ ਲਗਵਾ ਲੈਣੀ ਕਿ ਕਹਿੰਦੇ ਆ ਕਿ ਲਾਹੇਵੰਦ ਹੁੰਦੀ ਹੈ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਤੁਸੀਂ ਵੀ ਫਲੂ ਦੀ ਵੈਕਸੀਨ ਲੈਂਦੇ ਹੈਗੇ ਹੋ ਇੰਜੈਕਸ਼ਨ ਜਾਂ ਕੁਛ

0: ਸ਼ੋਟ ਵਗੈਰਾ ਲੈਂਦੇ ਹੈਗੇ ਹੋ, ਤੁਹਾਡੇ ਕੰਮ ਵਾਲੇ ਪ੍ਰਦਾਨ ਕਰਦੇ ਆ ਜਾਂ ਤੁਸੀਂ ਆਪਣੇ ਲੈਵਲ 'ਤੇ ਹੀ ਲੈਂਦੇ ਹੋ? ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਸੁਨੇਹਾ ਭੇਜਦੇ ਹੋਏ 0439-799-7067 ਦੇ ਉੱਤੇ। ਅਤੇ ਦੋਸਤੋ, ਇਸ 'ਚ ਇਸ ਜਾਣਕਾਰੀ ਦੇ ਵਿੱਚ ਇੱਕ ਬਹੁਤ ਵਧੀਆ ਜਾਣਕਾਰੀ ਸੀ ਫਲੂ ਮਿਸਟ ਬਾਰੇ। ਜੇ ਛੋਟੇ ਬੱਚੇ ਹੈਗੇ ਆ 2 ਤੋਂ 5 ਸਾਲ ਦੇ, ਉਹ ਵੈਸੇ ਤਾਂ ਵੱਡੇ ਵੀ ਕਈ ਬੰਦੇ ਹੁੰਦੇ ਜਿਹੜੇ ਕਿ ਇੰਜੈਕਸ਼ਨ ਵਾਂਗ ਤੋਂ ਬਹੁਤ ਡਰਦੇ ਆ, ਪਰ ਜਿਹੜੇ ਛੋਟੇ ਬੱਚੇ ਹੈਗੇ ਖਾਸ ਕਰਕੇ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਹੁੰਦਾ ਇਸ ਤਰ੍ਹਾਂ ਦੀ ਇੰਜੈਕਸ਼ਨ ਵਗੈਰਾ ਲਗਵਾਉਣਾ, ਤਾਂ ਉਹਨਾਂ ਵਾਸਤੇ ਇੱਕ ਫਲੂ ਮਿਸਟ, ਇੱਕ ਨੇਸਲ ਸਪਰੇਅ ਹੈਗਾ, ਉਹ ਵੀ ਹੁਣ ਆਸਟ੍ਰੇਲੀਆ ਦੇ ਕਈ ਹਿੱਸਿਆਂ ਦੇ ਵਿੱਚ ਉਪਲਬਧ ਹੋ ਚੁੱਕਿਆ ਹੋਇਆ। ਬੱਚਿਆਂ ਨੂੰ ਤੁਸੀਂ ਉੱਥੇ ਲੈ ਕੇ ਜਾ ਸਕਦੇ ਹੋ ਅਤੇ ਉਹ ਸਪਰੇਅ ਕਰ ਦਿੰਦੇ ਆ, ਅਤੇ ਉਹਦਾ ਅਸਰ 2 ਹਫ਼ਤਿਆਂ ਤੋਂ ਬਾਅਦ ਬੱਚੇ ਉੱਤੇ ਜਿਹੜਾ ਹੁੰਦਾ, ਜਿਵੇਂ ਆਪਣਾ ਇੰਜੈਕਸ਼ਨ ਲਵਾਉਂਦੇ ਹਾਂ ਉਹ ਵੀ ਤੁਰੰਤ ਨਹੀਂ ਹੁੰਦਾ, ਕੁਝ ਦਿਨ ਲੱਗਦੇ ਹੀ ਹੈਗੇ ਆ, ਤਾਂ ਫਲੂ ਮਿਸਟ ਵੀ ਇੱਕ ਆਪਸ਼ਨ ਹੈਗੀ ਹੈ। ਇਸ ਦੇ ਉੱਤੇ ਅਸੀਂ ਇੱਕ ਪੂਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਜਲਦ ਹੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਅਤੇ ਤੁਹਾਨੂੰ ਇਹ ਵੀ ਯਾਦ ਦਿਵਾ ਦਈਏ ਕਿ ਤੁਹਾਡਾ ਇਹ ਪੰਜਾਬੀ ਦਾ ਪ੍ਰੋਗਰਾਮ ਹੁਣ ਤੁਸੀਂ 1 ਦਿਨ ਦੇ ਵਿੱਚ 2 ਵਾਰ ਸੁਣ ਸਕਦੇ ਹੋ। 4 ਤੋਂ 5 ਲਾਈਵ ਪ੍ਰੋਗਰਾਮ ਹੁੰਦਾ, ਰੇਡੀਓ 'ਚ ਸਾਡੀ ਐਪ ਹੈਗੀ ਹੈ SBS ਆਡੀਓ, ਉਹਦੇ ਉੱਤੇ ਸੁਣਿਆ ਜਾ ਸਕਦਾ, ਅਤੇ ਰਾਤ ਨੂੰ 9 ਤੋਂ 10 ਇਹਦਾ ਰਿਪੀਟ ਹੁੰਦਾ ਇਹਦੇ ਸਾਡੇ SBS 2 ਦੇ ਉੱਤੇ। ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਜੀ ਇੱਕ ਹੋਰ ਬ੍ਰੇਕ ਲੈਣ ਦਾ, ਅਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਬਾਲੀਵੁੱਡ ਦੀ ਗੱਪਸ਼ਪ ਕਿ ਫਿਲਮੀ ਦੁਨੀਆ ਦੇ ਵਿੱਚ ਕਿਹੜੀ ਹਲਚਲ ਚੱਲ ਰਹੀ ਹੈ।
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
2: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
3: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sps.com.au/punjabi 'ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit, I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
0: ਜੀ ਦੋਸਤੋ, ਤੁਸੀਂ ਆਨੰਦ ਮਾਣਦੇ ਹੋ ਆਪਣੇ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦਾ, ਜੋ ਕਿ SBS ਦੇ ਚੈਨਲ ਸਾਊਥ ਏਸ਼ੀਅਨ ਦੇ ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ ਨੂੰ 4 ਤੋਂ ਲੈ ਕੇ 5 ਵਜੇ ਤੱਕ ਲਾਈਵ ਪ੍ਰਸਾਰਿਤ ਹੁੰਦਾ ਹੈ। ਦੋਸਤੋ, ਪ੍ਰੋਗਰਾਮ ਤੁਹਾਡਾ ਆਪਣਾ ਹੈਗਾ, ਕੋਈ ਵੀ ਫੀਡਬੈਕ ਦੇਣੀ ਹੋਵੇ ਕਿਸੇ ਵੀ ਸਮੇਂ ਤੁਸੀਂ ਈਮੇਲ ਕਰ ਸਕਦੇ ਹੋ punjabi.program@sbs.com.au ਜਾਂ ਸਾਡੇ ਫੇਸਬੁੱਕ ਪੇਜ SBS ਪੰਜਾਬੀ 'ਤੇ ਜਾ ਕੇ ਕਦੇ ਵੀ ਆਪਣਾ ਸੁਨੇਹਾ ਇਨਬੋਕਸ ਕਰ ਸਕਦੇ ਹੋ। ਇਸੇ ਤਰ੍ਹਾਂ ਸਾਡਾ ਇੰਸਟਾਗ੍ਰਾਮ ਪੇਜ ਹੈ SBS ਪੰਜਾਬੀ, ਉੱਥੇ ਵੀ ਜਾ ਕੇ ਉਹਨੂੰ ਫੋਲੋ ਅਤੇ ਸ਼ੇਅਰ ਕਰਦੇ ਰਿਹਾ ਕਰੋ। ਦੋਸਤੋ, ਸਾਡੀਆਂ ਜਿਹੜੇ ਸਾਡੇ ਪੋਡਕਾਸਟ ਹੁੰਦੇ, ਜਿਹੜੀਆਂ ਇੰਟਰਵਿਊਜ਼ ਹੁੰਦੀਆਂ, ਜਾਣਕਾਰੀਆਂ ਹੁੰਦੀਆਂ, ਇਹ ਨਾਲੋਂ ਨਾਲ ਸਾਡੀ ਵੈਬਸਾਈਟ sbs.com.au/punjabi ਉੱਤੇ ਅਸੀਂ ਇਹਨਾਂ ਨੂੰ ਪਬਲਿਸ਼ ਕਰਦੇ ਰਹਿੰਦੇ ਹਾਂ। ਅਤੇ ਜਿਹੜੇ ਸੋਸ਼ਲ ਮੀਡੀਆ ਮੈਂ ਦੱਸ ਕੇ ਹਟਿਆ, ਫੇਸਬੁੱਕ ਅਤੇ ਇੰਸਟਾਗ੍ਰਾਮ SBS ਪੰਜਾਬੀ, ਇਹਨਾਂ ਉੱਤੇ ਨਾਲੋਂ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਤੁਸੀਂ ਕਦੇ ਵੀ ਜਾ ਕੇ ਇਹਨਾਂ ਨੂੰ ਉੱਥੇ ਜਾ ਕੇ ਦੁਬਾਰਾ ਸੁਣ ਸਕਦੇ ਹੋ, ਉਹਨਾਂ ਦਾ ਆਨੰਦ ਮਾਣ ਸਕਦੇ ਹੋ। ਅਤੇ ਜੇ ਤੁਹਾਨੂੰ ਜਾਣਕਾਰੀਆਂ ਚੰਗੀਆਂ ਲੱਗਦੀਆਂ ਤਾਂ ਦੂਜਿਆਂ ਨਾਲ ਵੀ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਚਲੋ, ਹੁਣ ਤੁਹਾਨੂੰ ਜੋੜਦੇ ਹਾਂ ਜੀ ਬਾਲੀਵੁੱਡ ਦੀ ਗੱਪਸ਼ਪ ਨਾਲ। ਅਤੇ ਅੱਜ ਦੀ ਬਾਲੀਵੁੱਡ ਦੇ ਵਿੱਚ, ਇਸ ਗੱਪਸ਼ਪ ਦੇ ਵਿੱਚ, ਇਸ ਬੁਲੇਟਿਨ ਦੇ ਵਿੱਚ ਇੱਕ ਨਹੀਂ 2-2 ਖਬਰਾਂ ਪੰਜਾਬੀ ਫਿਲਮੀ ਜਗਤ ਨਾਲ ਜੁੜੀਆਂ ਹੋਈਆਂ ਹੈ। ਚਲੋ ਮੈਂ ਹਿੰਟ ਦੇ ਦੇਣਾ, ਇੱਕ ਤਾਂ ਹੈਗੀ ਦਿਲਜੀਤ ਦੋਸਾਂਝ ਦੇ ਨਾਲ, ਅਤੇ ਦੂਜੀ ਹੈਗੀ ਹੈ ਇੰਨੀ ਹੀ ਵੱਡੀ ਖਬਰ ਗਿੱਪੀ ਗਰੇਵਾਲ ਦੇ ਨਾਲ ਜੁੜੀ ਹੋਈ। ਲਓ ਸੁਣਦੇ ਹਾਂ ਜੀ ਬਾਲੀਵੁੱਡ ਗੱਪਸ਼ਪ, ਅਤੇ ਉਸ ਤੋਂ ਬਾਅਦ ਜੇ ਟਾਈਮ ਮਿਲਿਆ ਤਾਂ ਤੁਹਾਨੂੰ ਇੱਕ ਗੀਤ ਅੱਜ ਸੁਣਾ ਕੇ ਹੀ ਜਾਣਾ ਹੈ।
7: SBS Radio ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਿੰਗਰ ਐਕਟਰ ਦਿਲਜੀਤ ਦੋਸਾਂਝ ਜਿਮੀ ਫੈਰਨ ਦੇ ਸ਼ੋਅ ਵਿੱਚ ਨਜ਼ਰ ਆਏ। ਦਿਲਜੀਤ ਨੇ ਜਿਮੀ ਨੂੰ ਭੰਗੜਾ ਵੀ ਸਿਖਾਇਆ, ਨਾਲ ਹੀ ਦਿਲਜੀਤ ਨੇ ਪੰਜਾਬੀ ਗਾਣੇ ਤੇ ਪਰਫਾਰਮ ਕੀਤਾ। ਦਿਲਜੀਤ ਨੇ ਸ਼ੋਅ ਦੇ ਸਟੂਡੀਓ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਦਿਲਜੀਤ ਕਹਿੰਦੇ ਨੇ ਕਿਹਾ ਸੀ ਨਾ ਕਿ ਇੱਕ ਵਾਰ ਪੰਜਾਬੀ ਆ ਜਾਣ ਤਾਂ ਛੇਤੀ ਨਹੀਂ ਜਾਂਦੇ। ਜਿਮੀ ਫੈਲਨ ਆ ਗਏ ਹੋਏ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਫੇਮਸ ਨਾਂ ਗਿੱਪੀ ਗਰੇਵਾਲ ਨੇ ਬਤੌਰ ਨਿਰਦੇਸ਼ਕ ਵੱਡੀ ਉਪਲਬਧੀ ਹਾਸਲ ਕਰਦੇ ਹੋਇਆ ਆਪਣੀ ਫਿਲਮ ਅਕਾਲ ਦੇ ਲਈ ਦਾਦਾ ਸਾਹਿਬ ਫਾਲਕੇ ਅਵਾਰਡ ਵਿੱਚ ਬੈਸਟ ਡਾਇਰੈਕਟਰ ਦਾ ਖਿਤਾਬ ਜਿੱਤਿਆ ਹੈ। ਗਿੱਪੀ ਗਰੇਵਾਲ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ ਇੱਕ ਸਫਲ ਗਾਇਕ ਜਾਂ ਫਿਰ ਐਕਟਰ ਨਹੀਂ ਨੇ, ਬਲਕਿ ਇੱਕ ਉਮਦਾ ਫਿਲਮ ਮੇਕਰ ਵੀ ਨੇ। ਅਕਾਲ ਇੱਕ ਅਜਿਹੀ ਫਿਲਮ ਹੈ ਜਿਸ ਨੇ ਆਪਣੀ ਕਹਾਣੀ, ਪ੍ਰੈਜੈਂਟੇਸ਼ਨ ਅਤੇ ਨਿਰਦੇਸ਼ਨ ਦੇ ਦਮ ਤੇ ਦਰਸ਼ਕਾਂ ਅਤੇ ਸਮੀਕਸ਼ਕਾਂ ਦੋਨਾਂ ਦਾ ਦਿਲ ਜਿੱਤਿਆ ਹੈ। ਇਹੀ ਵਜ੍ਹਾ ਹੈ ਕਿ ਅਵਾਰਡ ਜਿਊਰੀ ਨੇ ਉਹਨਾਂ ਨੂੰ ਇਸ ਸਨਮਾਨ ਦੇ ਲਈ ਚੁਣਿਆ ਹੈ। ਫਿਲਮ ਪਤੀ ਪਤਨੀ ਔਰ ਵੋ ਦੋ ਦੇ ਮੇਕਰਸ ਨੇ ਆਪਣਾ ਦੂਜਾ ਗਾਣਾ ਦਿਲ ਵਾਲੇ ਚੋਰ ਰਿਲੀਜ਼ ਕਰ ਦਿੱਤਾ ਹੈ। ਸ਼ਾਨਦਾਰ ਆਵਾਜ਼ ਅਤੇ ਮਿਊਜ਼ੀਕਲ ਟੀਮ ਵਾਲੇ ਇਸ ਗਾਣੇ ਨੂੰ ਰੋਚਕ ਕੋਹਲੀ ਨੇ ਕੰਪੋਜ਼ ਕੀਤਾ ਹੈ, ਜਦਕਿ ਇਸ ਨੂੰ ਆਦਿਤਿਆ ਰਿਖਾੜੀ ਅਤੇ ਸ਼੍ਰੇਆ ਘੋਸ਼ਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਫਿਲਮ 15 ਮਈ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ।
8: ਜਿੰਨੀ ਸੋਹਣੀ ਲੱਗਦੀ ਹੈ ਮੈਨੂੰ ਕਿਸੇ ਹੋਰ ਨੂੰ ਨਾ ਲੱਗੇ।
7: ਮਰੂਮ ਐਕਟਰ ਧਰਮਿੰਦਰ ਦਿਓਲ ਸਾਡੇ ਦਰਮਿਆਨ ਨਹੀਂ ਨੇ। ਧਰਮਿੰਦਰ ਨੇ ਆਪਣੇ ਕਰੀਅਰ ਵਿੱਚ ਬਹੁਤ ਸਾਰੀ ਸੁਪਰਹਿਟ ਫਿਲਮਾਂ ਦਿੱਤੀਆਂ ਨੇ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਨੇ, ਜਿਵੇਂ ਧਰਮਵੀਰ। ਸਨੀ ਦਿਓਲ ਨੂੰ ਜਦ ਵੀ ਮੌਕਾ ਮਿਲਦਾ ਹੈ ਉਹ ਆਪਣੇ ਪਿਤਾ ਧਰਮਿੰਦਰ ਨੂੰ ਪੁਰਾਣੀ ਫੋਟੋ ਦੇ ਜ਼ਰੀਏ ਯਾਦ ਕਰਦੇ ਰਹਿੰਦੇ ਨੇ। ਹੁਣ ਉਹਨਾਂ ਨੇ ਧਰਮਿੰਦਰ ਦੀ ਫਿਲਮ ਧਰਮਵੀਰ ਦੀ ਐਨੀਮੇਟਿਡ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਧਰਮਿੰਦਰ ਦਾ ਹੀ ਮੈਨ ਵਾਲਾ ਅਵਤਾਰ ਨਜ਼ਰ ਆ ਰਿਹਾ ਹੈ ਅਤੇ ਉਹਨਾਂ ਦੀ ਤੇ ਜਿਤੇਂਦਰ ਦੀ ਜੋੜੀ ਵੀ ਸ਼ਾਨਦਾਰ ਲੱਗ ਰਹੀ ਹੈ। ਇਸ ਫਿਲਮ ਵਿੱਚ ਧਰਮਿੰਦਰ ਦੇ ਬਚਪਨ ਦਾ ਕਿਰਦਾਰ ਬੌਬੀ ਦਿਓਲ ਨੇ ਨਿਭਾਇਆ ਸੀ। ਫਿਲਮ ਨੂੰ ਯੂਨਾਈਟਿਡ ਕਿੰਗਡਮ ਦੇ 5 ਸ਼ਹਿਰਾਂ ਵਿੱਚ ਵੀ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੇ ਯੂਕੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਇਆਂ ਲੱਖਾਂ ਵਿੱਚ ਕਮਾਈ ਕੀਤੀ ਸੀ। ਆਸਟ੍ਰੇਲੀਆ ਦੇ ਹੋਮ ਅਫੇਅਰਸ ਮਿਨਿਸਟਰ ਟੋਨੀ ਬਰਗ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਬਾਲੀਵੁੱਡ ਦੀਆਂ ਫਿਲਮਾਂ ਵੇਖਣਾ ਕਾਫੀ ਪਸੰਦ ਹੈ। ਪਵਨ ਲੂਥਰਾ ਦੇ ਨਾਲ ਇੰਡੀਅਨ ਲਿੰਕ ਪੋਡਕਾਸਟ ਵਿੱਚ ਜਦ ਉਹਨਾਂ ਤੋਂ ਪਸੰਦੀਦਾ ਬਾਲੀਵੁੱਡ ਫਿਲਮਾਂ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, ਮੈਂ ਸ਼ਾਹਰੁਖ ਖਾਨ ਦਾ ਬਹੁਤ ਵੱਡਾ ਫੈਨ ਹਾਂ। ਸ਼ਾਹਰੁਖ ਦੀ ਫਿਲਮ ਚੱਕ ਦੇ ਇੰਡੀਆ ਨੂੰ ਆਪਣੀ ਪਸੰਦੀਦਾ ਫਿਲਮਾਂ ਵਿੱਚੋਂ ਇੱਕ ਦੱਸਿਆ ਅਤੇ ਕਿਹਾ ਕਿ ਇਸ ਦਾ ਖਾਸ ਕਨੈਕਸ਼ਨ ਇਸ ਲਈ ਵੀ ਹੈ ਕਿਉਂਕਿ ਇਸ ਦੇ ਕਈ ਹਿੱਸੇ ਸਿਡਨੀ, ਮੈਲਬੋਰਨ ਅਤੇ ਬ੍ਰਿਸਬੇਨ ਵਿੱਚ ਸ਼ੂਟ ਕੀਤੇ ਗਏ ਨੇ। ਉਹਨਾਂ ਦੀ ਫੇਵਰੇਟ ਫਿਲਮ ਓਮ ਸ਼ਾਂਤੀ ਓਮ ਰਹੀ। ਟੋਨੀ ਬਰਗ ਨੇ ਇਸ ਨੂੰ ਆਪਣੀ ਆਲ ਟਾਈਮ ਫੇਵਰੇਟ ਫਿਲਮ ਦੱਸਿਆ ਅਤੇ ਇਸ ਦੀ ਕਹਾਣੀ ਦੀ ਖੂਬ ਸ਼ਲਾਘਾ ਕੀਤੀ। ਫਿਲਮ ਦਾਦੀ ਕੀ ਸ਼ਾਦੀ ਦਾ ਨਵਾਂ ਰੋਮਾਂਟਿਕ ਸੌਂਗ ਸੁਨੋ ਨਾ ਦਿਲ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਣੇ ਨੂੰ ਸੋਨੂ ਨਿਗਮ ਅਤੇ ਸੁਨਿਧੀ ਚੌਹਾਨ ਨੇ ਮਿਲ ਕੇ ਗਾਇਆ ਹੈ। ਇਹ ਕਾਮੇਡੀ ਡਰਾਮਾ ਫਿਲਮ 8 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ।
9: ਸੁਨੋ ਨਾ ਦਿਲ ਯੇ ਦਿਲ ਲਾਇਆ ਹੈ ਤੇਰੀ ਖਿਦਮਤ ਮੇਂ ਆਇਆ ਹੈ।
7: ਜਦ ਤੋਂ 3 ਇਡੀਅਟਸ ਦੇ ਸੀਕੁਅਲ ਦਾ ਐਲਾਨ ਹੋਇਆ ਹੈ ਤਦ ਤੋਂ ਫੈਨਸ ਫਿਲਮ ਦਾ ਇੰਤਜ਼ਾਰ ਕਰ ਰਹੇ ਨੇ। ਹੁਣ ਆਖਿਰਕਾਰ ਕਨਫਰਮ ਹੋ ਗਿਆ ਕਿ ਐਕਟਰ ਆਮਿਰ ਖਾਨ, ਸ਼ਰਮਨ ਜੋਸ਼ੀ ਅਤੇ ਆਰ ਮਾਧਵਨ ਇੱਕ ਵਾਰ ਫਿਰ ਵੱਡੇ ਪਰਦੇ ਤੇ ਇਕੱਠਿਆਂ ਪਰਤ ਰਹੇ ਨੇ। ਆਮਿਰ ਖਾਨ ਨੇ 3 ਇਡੀਅਟਸ ਦੇ ਸੀਕੁਅਲ ਦਾ ਕਨਫਰਮੇਸ਼ਨ ਆਪ ਕੀਤਾ ਸੀ ਅਤੇ ਦੱਸਿਆ ਹੈ ਕਿ ਫਿਲਮ ਦੀ ਕਹਾਣੀ 10 ਸਾਲ ਅੱਗੇ ਵਧੇਗੀ। ਰਾਜਕੁਮਾਰ ਹਿਰਾਨੀ ਇਸ ਵੇਲੇ 3 ਇਡੀਅਟਸ 2 ਤੇ ਕੰਮ ਕਰ ਰਹੇ ਨੇ। ਸੀਕੁਅਲ ਵਿੱਚ ਓਰਿਜਿਨਲ ਫਿਲਮ ਦਾ ਜਾਦੂ ਬਰਕਰਾਰ ਹੈ, ਇਸ ਦੇ ਨਾਲ ਇਸ ਵਿੱਚ ਕੁਝ ਨਵਾਂ ਵੀ ਵੇਖਣ ਨੂੰ ਮਿਲੇਗਾ। ਗੋਆ ਵਿੱਚ ਹੋਣ ਵਾਲੇ ਭਾਰਤੀ ਕੌਮਾਂਤਰੀ ਫਿਲਮ ਮਹੋਤਸਵ ਦੇ 57ਵੇਂ ਐਡੀਸ਼ਨ ਦੇ ਲਈ ਫਿਲਮ ਨਿਰਮਾਤਾ ਨਿਰਦੇਸ਼ਕ ਆਸ਼ੂਤੋਸ਼ ਗਵਾਰੀਕਰ ਨੂੰ ਮਹੋਤਸਵ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। 1984 ਵਿੱਚ ਉਹਨਾਂ ਨੇ ਇਸ ਮਹੋਤਸਵ ਵਿੱਚ ਪਹਿਲੀ ਵਾਰ ਹਿੱਸਾ ਲਿਆ ਸੀ ਅਤੇ 2024 ਵਿੱਚ ਕੌਮਾਂਤਰੀ ਸਿਨੇਮਾ ਜਿਊਰੀ ਦੇ ਪ੍ਰਧਾਨ ਦੇ ਰੂਪ ਵਿੱਚ ਸੇਵਾ ਕਰ ਚੁੱਕੇ ਨੇ। ਭਾਰਤੀ ਕੌਮਾਂਤਰੀ ਫਿਲਮ ਮਹੋਤਸਵ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਮੰਨੇ ਪਰਮੰਨੇ ਫਿਲਮ ਉਤਸਵਾਂ ਵਿੱਚੋਂ ਇੱਕ ਹੈ। ਨਵੰਬਰ 2026 ਵਿੱਚ ਗੋਆ ਦੇ ਖੂਬਸੂਰਤ ਇਲਾਕਿਆਂ ਵਿੱਚ ਆਯੋਜਿਤ ਹੋਣ ਵਾਲਾ ਇਹ 57ਵਾਂ ਐਡੀਸ਼ਨ ਹੋਰ ਵੀ ਵਿਆਪਕ ਰੂਪ ਵਿੱਚ ਆਯੋਜਿਤ ਹੋਏਗਾ। ਐਕਟ੍ਰੈਸ ਪਲਕ ਤਿਵਾਰੀ ਵੈਬ ਸੀਰੀਜ਼ ਲੁਖੇ ਦੇ ਜ਼ਰੀਏ OTT ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੀ ਹੈ। ਸੀਰੀਜ਼ ਦਾ ਨਵਾਂ ਗਾਣਾ ਜੀ ਲੇਂਗੇ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਮਸ਼ਹੂਰ ਰੈਪਰ ਅਤੇ ਗਾਇਕ ਕਿੰਗ ਦੇ ਨਾਲ ਪਾਰਕ ਅਤੇ ਰੁਆਕੇ ਵਰਗੇ ਕਲਾਕਾਰਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਸੀਰੀਜ਼ ਐਮਾਜ਼ਨ ਪ੍ਰਾਈਮ ਤੇ 8 ਮਈ ਤੋਂ ਸਟ੍ਰੀਮ ਹੋ ਰਹੀ ਹੈ।
9: ਭਰੋਸਾ ਤੋਂ ਮਿਲਾ ਬਾਕੀ ਹਮ ਜੀ ਲੇਂਗੇ।
7: रितेश देशमुख की फिल्म राजा शिवाजी 1 मई नू सिनेमाघरां विच रिलीज हो चुकी है। रिलीज दे बाद फिल्म विच एक वड्डा ट्विस्ट आया जब फिल्म विच सलमान खान की एंट्री हुई। फिल्म राजा शिवाजी विच सलमान खान जीवा महला नाम दे एक बेहद खास किरदार विच नजर आए। उन्हां दे इस कैमियो ने फैंस दा दिल जीत लिया। उन्हां दे इस कैमियो विच सब तो ज्यादा ध्यान उन्हां दे लुक ने खिंचिया। सलमान दा ए लुक काफी दमदार अते इतिहासिक अंदाज वाला लग रहा है। सैफ अली खान छेती ही खाकी वर्दी विच अपना कर्तव्य निभाउंदे नजर आउणगे। फिल्म कर्तव्य दी रिलीज डेट सामने आ गई है। शाहरुख खान दी प्रोडक्शन हाउस रेड चिलीज एंटरटेनमेंट दे हेठां बनी पुलिस ड्रामा फिल्म कर्तव्य नेटफ्लिक्स दे रिलीज होएगी। ओटीटी प्लेटफॉर्म ने एक पोस्ट दे जरिए फिल्म दे रिलीज डेट दा ऐलान कीता है, जिस दे तहत कर्तव्य 15 मई तो नेटफ्लिक्स दे स्ट्रीम करेगी। हरियाणवी म्यूजिक इंडस्ट्री विच एनी दिनी लोट तमंचा गाना काफी चर्चा विच बनया होया है। कई लोग इस नु केवल एक गाना नहीं बल्कि एक छोटी जेही फिल्म दा एक्सपीरियंस दस रहे ने। इस गाने विच वीर दहिया लीड रोल विच नजर आ रहे ने।
10: आदत भोकण की और मन से आदत ढोकण की ना कोशिश करियो रोकण की मन लोट तमंचा कर रहा।
7: रणवीर सिंह ने पहला ही निर्देशक जय मेहता दी पोस्ट एपोकलिप्टिक थ्रिलर प्रलय दे लई हामी भर दित्ती है। इस दी शूटिंग अगस्त 2026 विच शुरू होण वाली है। स्क्रिप्ट नु पूरी तरह फाइनल कर लिया गया है। फिल्म हुण प्री प्रोडक्शन चरण विच पहुंच चुकी है अते पूरी टीम भारतीय सिनेमा विच पहला कदे ना देखे गए बहुत ही वड्डे लेवल ते निर्माण करण दी तैयारी विच जुटी है। फिलहाल प्रोजेक्ट दे मुताबिक प्रलय अगस्त 2026 विच फ्लोट ते जाएगी। 12 अप्रैल 1910 नू पंजाब दे नरोला विच जम्मे केदार शर्मा दा बचपन काफी संघर्षा विच गुजरिया। उन्हां नू शुरू तो ही कला कविता अते फिल्मां विच दिलचस्पी सी। केदार शर्मा दा सुपना सी फिल्मां विच कम करन दा। इसी सुपने नू पूरा करन दे लई ओह घर छड के कोलकाता पहुंच गए क्योंकि उस वेले फिल्म इंडस्ट्री दा वड्डा केंद्र उही सी। शुरुआत विच उन्हां ने पोस्टर पेंटर दे रूप विच कम करना शुरू कीता। हौले हौले उन्हां ने कैमरे ते कम कीता, छोटे मोटे रोल कीते अते फिर कहानी ते गीत लिखण लगे। साल 1936 विच आई फिल्म देवदास दे लई उन्हां ने डायलॉग्स अते गीत किसन। फिल्म सुपरहिट हुई अते केदार शर्मा नु इंडस्ट्री विच थां मिल गई। इस तो बाद उन्हां ने चित्रलेखा, नीलकमल, भावरे नैन अते जोगन वर्गिया कई यादगार फिल्मां बनाईयां। जेकर उन्हां नु किसी दा कम पसंद आंदा तां ओह इस नु इनाम विच 52 या 54 दित्ता करदे सन। हौले हौले इंडस्ट्री विच एह गल फैल गई कि केदार शर्मा दी दित्ती हुई 54 बहुत ही लक्की हुंदी है। कई कलाकार उस नु अपने कोल संभाल के रखदे सन अते मनदे सन कि उन्हां दे चंगे भविख दी इह निशानी है। 29 अप्रैल 1999 नू केदार शर्मा दा देहांत हो गया।